ਸਰੀਰ ਨੂੰ ਇਸ ਜਵਾਨੀ ਨੂੰ ਬੁਢੇਪੇ ਨੇ ਕਾਬੂ ਕਰ ਲਿਆ, ਬੁਢੇਪੇ ਨੇ ਜਿੱਤ ਲਿਆ। ਹਾਲੇ ਵੀ ਤੂੰ ਸਿਮਰਨ ਨਹੀਂ ਕਰਦਾ, ਤੇਰੀ ਉਮਰ ਬੀਤਦੀ ਜਾ ਰਹੀ ਹੈ।

ਜਿਹੜਾ ਤਨ ਦਾਰਾ ਔਰਤ ਨੂੰ ਕਹਿੰਦੇ ਨੇ, ਇਸਤਰੀ ਸਭ ਕੁਝ ਤੂੰ ਆਪਣਾ ਸਮਝਣਾ, ਪਰ ਅੰਤ ਵੇਲੇ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਗੱਲ ਸੱਚੀ ਸਮਝ।

ਜੀ ਦਾ ਸਿਮਰਨ ਕਰਨ ਨਾਲ ਮੁਕਤੀ ਮਿਲਦੀ ਹੈ। ਭਾਈ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ? ਤੇਰੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ। ਉਮਰ ਕਿਸ ਤਰ੍ਹਾਂ ਘਟਦੀ? ਕਬੀਰ ਸਾਹਿਬ ਕਹਿੰਦੇ ਨੇ, ਜਨਨੀ ਜਾਨਤ ਸੁਤ ਬੜਾ ਹੋਤ ਹੈ।

ਸਿਆਣੇ ਲੋਕੋ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਅਤੇ ਜਿਸ ਨੇ ਇਹ ਜੀਵ ਬਣਾਇਆ ਉਸਦੇ ਵਿੱਚ ਹੀ ਅਖੀਰ ਨੂੰ ਸਮਾ ਜਾਣਾ ਹੈ।

ਆਪਣੀ ਜੀਵ ਦੇ ਨਾਲ ਉਸ ਗੋਬਿੰਦ ਦੇ ਗੁਣ ਗਾਓ, ਕੰਨਾਂ ਦੇ ਨਾਲ ਉਹਦਾ ਜਸ ਸੁਣੋ, ਤੇ ਫੇਰ ਭਾਈ ਤੁਸੀਂ ਜਮਾਂ ਦੇ ਵਸ ਨਹੀਂ।

ਸੌਂਦਾ ਤੇ ਸੁਪਨਾ ਦੇਖਦਾ। ਸੁਪਨੇ ਵਿੱਚ ਕਦੀ ਬੜਾ ਦੁੱਖ ਭੋਗਦਾ, ਬਹੁਤ ਤੜਫਦਾ ਤੇ ਕਦੀ ਬੜੇ ਸੁੱਖ ਭੋਗਦਾ। ਬੜਾ ਦੁਖੀ ਹੁੰਦਾ ਕਈ ਵਾਰੀ ਤੇ ਕਈ ਵਾਰੀ ਸੁਖੀ ਹੁੰਦਾ। ਤੇ ਜਦੋਂ ਜਾਗ ਖੁੱਲਦੀ ਤੇ ਕਹਿੰਦਾ ਉਹ ਮਨਾ, ਤੂੰ ਤੇ ਸੁਪਨਾ ਦੇਖ ਰਿਹਾ ਸੀ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਤੂੰ ਸੱਚਮੁੱਚ ਸੁਪਨਾ ਪਿਆ ਦੇਖਦੇ, ਤੂੰ ਸੁੱਤਾ ਹੋਇਆ, ਤੂੰ ਜਾਗਣਾ ਉਦੋਂ ਹੈ ਜਦੋਂ ਤੇਰੀ ਮੌਤ ਹੋਣੀ ਹੈ।

ਜਤਨ ਤਾਂ ਬਹੁਤ ਕੀਤੇ ਪਰ ਮਨ ਦਾ ਮਾਣ ਹਾਲੇ ਵੀ ਨਹੀਂ ਮਿਟਿਆ। ਮਾੜੀ ਮਤ ਦੇ ਨਾਲ ਮਨ ਲੱਗਾ ਹੈ। ਕਿਰਪਾ ਕਰ ਅਕਾਲ ਪੁਰਖ ਇਹਨਾਂ ਵਿਕਾਰਾਂ ਤੋਂ

ਇਨਸਾਨ ਸੋਚਦਾ ਕੁਛ ਹੋਰ ਹੈ ਪਰ ਹੁੰਦਾ ਕੁਛ ਹੋਰ ਹੈ। ਸਲਾਹਾਂ ਕਰਦਾ ਰਹਿ ਜਾਂਦਾ ਤੇ ਉਦੋਂ ਪਤਾ ਲੱਗਦਾ ਜਦੋਂ ਜਮਾਂ ਦਾ ਰਸਾ ਗੱਲ

ਉਹ ਭਗਵਾਨ ਨਹੀਂ। ਉਸ ਇਨਸਾਨ ਦਾ ਸਰੀਰ ਜਿਹੜਾ ਇਨਸਾਨ ਦਾ ਨਹੀਂ, ਉਹ ਕੁੱਤੇ ਦਾ ਸਮਝ।

ਨਾਲੋਂ ਤੇ ਉਹ ਕੁੱਤਾ ਚੰਗਾ ਹੈ ਜਿਹੜਾ ਰੋਟੀ ਖਾ ਕੇ ਆਪਣੀ ਮਾਲਕ ਦੇ ਦੁਆਰੇ ਤੇ ਪਹਿਰਾ ਦਿੰਦਾ ਹੈ। ਉਹ ਮਾਲਕ ਨੂੰ ਨਹੀਂ ਭੁੱਲਦਾ, ਪਰ ਤੂੰ ਪਰਮੇਸ਼ਰ ਕੋਲੋਂ ਇੰਨਾ ਕੁਝ ਲੈ ਕੇ ਉਹਨੂੰ

ਕੋਈ ਮਰਿਆ ਨਾਲ ਮਰਦਾ ਨਹੀਂ, ਜਿਉਣ ਤੱਕ ਸਾਥ ਦਿੰਦੇ। ਕੋਈ ਲੜਕਾ ਮਰਿਆ, ਮਾਂ ਪਿਓ ਬਹੁਤ ਰੋ ਰਹੇ ਨੇ, ਨਾਲੇ ਕਹੀ ਜਾਂਦੇ ਨੇ ਤੂੰ ਨਾ ਮਰਦਾ, ਤੇਰੀ ਜਗ੍ਹਾ ਸਾਨੂੰ ਮੌਤ ਆ ਜਾਂਦੀ। ਇਹਨਾਂ ਦਾ ਰੋਣਾ ਦੇਖ ਕੇ ਇੱਕ ਮਹਾਤਮਾ ਕੋਲ ਚਲੇ ਗਏ। ਕਹਿਣ ਲੱਗੇ, ਭਾਈ ਰੋਂਦੇ ਕਿਉਂ? ਪਿਓ ਕਹਿੰਦਾ, ਮੇਰਾ ਪੁੱਤਰ ਇਹ ਮਰ ਗਿਆ, ਇਹਦੇ ਬਦਲੇ ਮੈਂ ਮਰ ਜਾਂਦਾ। ਮਾਂ ਕਹਿੰਦੀ, ਇਹਦੇ ਬਦਲੇ ਮੈਂ ਮਰ ਜਾਂਦੀ। ਤੇ ਮਹਾਤਮਾ ਕਹਿਣ ਲੱਗੇ, ਇਹ ਕਿਹੜੀ ਵੱਡੀ ਗੱਲ ਹੈ, ਇਹ ਜ਼ਹਿਰ ਦਾ ਪਿਆਲਾ, ਜਿਹਨੂੰ ਪੁੱਤਰ ਨਾਲ ਬਹੁਤਾ ਪਿਆਰ ਏ ਉਹ ਪੀ ਲਵੇ, ਉਹ ਮਰ ਜਾਏਗਾ ਤੇ ਪੁੱਤਰ ਜਿੰਦਾ ਹੋ ਜਾਏਗਾ, ਪਰ ਜ਼ਹਿਰ ਦਾ ਪਿਆਲਾ ਕੌਣ ਪੀਵੇ? ਨਾ ਮਾਂ ਨੇ ਪੀਤਾ, ਨਾ ਪਿਓ ਨੇ ਪੀਤਾ। ਇਹ ਮਮਤਾ ਸਿਰਫ ਦਿਖਾਵੇ ਦੀ। ਸਾਹਿਬ ਜੀ ਕਹਿੰਦੇ ਨੇ, ਭਾਈ ਜਿੰਦਿਆਂ ਤੱਕ ਸਾਥ ਸਾਰਿਆਂ ਨੇ ਦੇਣਾ ਹੈ, ਕਈ ਵੀ ਉਦੋਂ ਵੀ ਛੱਡ ਜਾਂਦੇ ਨੇ, ਪਰ ਮੋਇਆਂ ਦੇ ਨਾਲ ਤੇ ਇੱਕ ਨਾਮ ਹੀ ਹੈ ਜਿਹਨੇ ਤੇਰੀ

मन क्यों बहरा करेगा। गुरु ग्रंथ साहब दे प्यार विच इक वारी सारे आखो सतनाम। तकरीबन छेवां हफ्ता या सतवां होएगा। एक प्रकरण धन गुरु ग्रंथ साहब महाराज के चरणों में साडा मन विक जे। छे विशेषताइयां आप जी नाल गुरु सांझियां करा रहा है। पांच आप जी सरवण कर चुके हो, अज छेवीं दी बारी है। कुछ संगत नवी आई हुंदी है, केवल बोल के लंघदे हां। पहलियां पांच श्री गुरु ग्रंथ साहिब जी दी पहली विशेषताई खालसा जी, धरती ते समय समय अनुसार जितने भी अवतार आए, मच्छ अवतार, कच्छ अवतार, नरसिंह अवतार, होर भी द्वापर दे, त्रेते दे, होर भी समय अनुसार अपनी ड्यूटी दे के धरती तो चले गए। एक गुरु नानक दसवें जामे तो बाद भी धरती तो गए नहीं। दसवें जामे तो बाद शब्द रूप विच सदा लई धरती ते टिक गए, तरस खा के दुनिया दे बेड़े बने लाण दे लई कि ओह जागदी जोत है, ओह हाजर नाजर जो ते बाकी अवतार गए, गुरु नानक गया नहीं। दसवें जामे तो बाद शब्द रूप विच टिक गए, भर भर के पूर पार लगाउण लई। दूसरी विशेषताई धरती ते जितने भी ग्रंथ ने सत्कार योग ने, ओ रब दी गल करदे ने, पर गुरु ग्रंथ साहिब दी विशेषताई ए रब नाल गल्लां कराउंदी है। आखो सतनाम। कोई करण आला होवे, असंगत सारी शब्द पढ़ रही होवे, तेरे भरोसे प्यारे मैं लाड लड़ाया, दसां पातशाहियां चों जिथे भी शरदा होवे, चरणां च मन रखिया होवे, सिद्धियां गल्लां हुंदियां ने उस वेले। एक बाणी है जिहड़ी गल्लां करांदी है, केवल किते स्रोता बनन दी जाच आ जाए। बाकी ग्रंथ रब दी गल करदे ने, गुरु ग्रंथ साहिब दी बाणी रब नाल गल्लां कराउंदी है। तीसरी विशेषताई ना दीपक राग ना मेघ राग, सतगुरु ने दोनों जगह नहीं दिती। सानू सड़क बख्शीए, जे तेरी जिंदगी च खुशी आ जाए ते एहो जा मेघ नहीं मैनू चाहिदा। भंगड़िया वाला कोई भाणा वरत जे ते अत सोग रोने धोने वाला नहीं चाहिदा, दीपक भी नहीं जोड़। आखो सतना हाँ। ये समय दे मशहूर राग सन, पर महाराज ने इन्हां नूं गुरु ग्रंथ साहिब ते जगह नहीं दिती। डिटेल सरवण कर चुके हो। चौथी विशेषताई इक्के ओंकार तो 18-10-20 तक किधरे भी हों नूं जगह नहीं दिती। नानक सद होवे सृष्टि दा मालक, सज्जन ठग वर्गियां नूं इक नदर नाल संत बनाउण वाला, पर अपने आप नूं की कवे मैं कुत्ता। नानक सद, नानक गरीब, नानक दवाना,
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ ਆਖੋ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਨੰਦ ਸਿੰਘ ਵਰਗੇ ਟੋਇਆ ਪੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤਿ ਹਿਰਦੇ ਗਰੀਬੀ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾ ਹੀ ਹੈ ਤੇ ਪੰਜਵੀਂ ਵਿਸ਼ੇਸ਼ਤਾ ਹੀ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੀ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਆਖੋ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਗਤੀਆਂ ਅਵੈ ਪਦ ਦਾ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਕਲਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓ ਪਿਆ ਸੀ ਰਸਤੇ ਚ ਦੋ ਮਿੰਟ ਨਿੰਦਿਆ ਕਰ ਬੈਠੇ ਸੀ
ਕਿ ਚੰਗਾ ਕੀਰਤਨ ਉੱਥੇ ਗਏ ਆ, ਬਾਹਰ ਤਿੰਨ ਦਿਨ ਵੀ ਲੱਗ ਗਏ ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ, ਨਿੰਦਿਆ ਆਪਸ ਚ ਮੁੰਡੇ ਵੀ ਕਿਹੋ ਜਿਹੇ ਸ਼ਹਿਰ ਗਏ ਆ ਕਿ ਪੱਲਿਓ ਪਾ ਕੇ ਆ ਗਏ, ਭਾਵੇਂ ਜਾਣਾ ਤੇ ਭਲਾਈ ਕਹਿੰਦਾ ਨੀ ਸੀ। ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ, ਮਹਾਰਾਜ ਦਾ ਕੀ ਇਸ਼ਾਰਾ, ਕੀਰਤਨ ਵੱਲ ਧਿਆਨ ਕਰ, ਮਾਇਆ ਨਾਲ ਨਾ ਲਿਬੜ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਗੱਲਾਂ ਕਰਦਾ ਅਗਵਾਈ ਦਿੰਦਾ, ਨਿਸ਼ਚਾ ਹੋਣਾ ਚਾਹੀਦਾ। ਬਾਕੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ, ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਸੀ, ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ। ਇਹ ਵੀ ਕੰਮ ਬੜੀ ਮਰਿਆਦਾ ਨਾਲ, ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ, ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ, ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ। ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ, ਇੱਕ ਵਾਰੀ ਇਹ ਪੰਕਤੀ ਪੜੋ ਜੀ।

Los jóvenes creen que es hasta pendejo. ਉਹ ਫਿਰ ਕੋਈ ਸਰੀਰ ਗਏ ਤੂੰ ਸਿਆਸੀ ਯਾਰ ਲੈ ਵੀ ਚੁੱਕਾ ਖਰਚੇ ਦਾ ਤੇ ਕਿਉਂ ਨੀ ਛੱਡਦਾ ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੇ ਯੋਗ ਤੇ ਉਹ ਸਰੀਰ ਸੀ ਥੋੜਾ ਮਨਮੁਖ ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ ਪਿੱਠ ਨੀ ਲੱਗਣ ਦਿੰਦੇ ਗਾਜੀ ਕਿਹਾ ਇਸ਼ਾਰਾ ਲੈਣਾ ਰੱਬ ਆਪਣੇ ਪਿਆਰੇ ਦੀ ਸੁਣ ਨੀ ਸਕਦਾ ਹੁਣ ਬਾਬਾ ਦੀਪ ਸਿੰਘ ਜੀ ਸਿੱਖ ਨੇ ਕਲਗੀ ਧਰ ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ ਕਿੰਨੀਆਂ ਲੱਖਾਂ ਦੀਆਂ ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠ ਹੁੰਦੇ ਵੇਖਦੇ ਹੀ ਹੋ ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਰਹਿੰਦਾ ਪਿਆਰਿਓ ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ ਹੁਣ ਅੰਮ੍ਰਿਤਸਰ ਚ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ ਕੌਣ ਨੇ ਭਾਈ ਸ਼ਾਲੋਈ ਸਿੱਖੀ ਨੇ ਨਾ ਗੁਰੂ ਰਾਮਦਾਸ ਜੀ ਗੱਜ ਕੇ ਆਖਿਆ ਸਤਨਾਮ ਰਾਮਦਾਸ ਗੁਰਮੁਖੋਂ ਚਾਰਾ ਅਨਨ ਭਗਤ ਸ਼ਾਲੋ ਮਮ ਪਿਆਰਾ ਇਹ ਗੁਰਸਿੱਖੀ ਕੇ ਕੁਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਦੇਖੋ ਕਿਆ ਵਰ ਦੇ ਉਹ ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ ਕਿਹਦੇ ਸਦਕੇ ਇਸ ਗੁਰਬਾਣੀ ਦੇ ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ ਯਾਦ ਰੱਖਿਓ ਜਿਹੜੇ ਗ੍ਰਿਸਤੀ ਲੋਕ ਨੇ ਨਾ ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ ਪੁੱਤਰ ਬੜੀ ਵੱਡੀ ਗੱਲ

0: ਇਹ ਕੀ ਕਹੀ ਜਾਂਦੇ ਇੱਕ ਪਾਥੀ ਤੋਂ ਇੱਕ ਪੁੱਤਰ ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ ਸਿਮਰਨ ਬੈਠਾ ਪਾਣੀ ਬੈਠੀ ਇਹ ਸੱਤ ਹੋ ਜਾਣਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚਾ ਕੇ ਤੇ ਤੇਰਾ ਕਿਹੜਾ ਘਰ ਛੋਟਾ ਫਿਰ ਦਈ ਜਾਓ ਇਸ਼ਾਰਾ। ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ ਸੁੱਕੇ ਬੱਚੇ ਹੋ ਜਾਂਦੇ ਪੜਿਆ ਤੁਸੀਂ ਸਾਖੀਆਂ। ਭਾਈ ਸ਼ਾਲੋ ਜੀ ਤਿਲਕ ਪਏ ਸੀ ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਦੇ। ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ ਪਿਆਰ ਦੀਆਂ ਬਾਤਾਂ ਇੱਕ ਪਿਆਰਾ ਤੇ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ। ਸਮਾਂ ਹੋ ਗਿਆ ਇਸ਼ਨਾਨ ਦਾ ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ। ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ ਤੇ ਭਾਈ ਸ਼ਾਲੋ ਖੜੇ ਨੇ। ਉਹ ਭਾਈ ਸ਼ਾਲੋ ਤੂੰ ਖੜਾ? ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ। ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ ਤੇ ਗੁਰੂ ਪਿਆਰੇ ਹੋ ਬਾਬਾ ਜੀ ਦਾ ਬਚਨ ਹੈ ਭੁੰਜੇ ਲੱਕ ਲਾਣਾ ਚਾਹੀਦਾ ਲਾਣਾ। ਦੋ ਦਿਨ ਦੋ ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ ਖੰਡ ਪਾਠ ਹੋਵੇ ਤੇ ਪਲੰਗ ਤੇ ਕਹਿੰਦੇ ਸਨ ਨਹੀਂ ਸਤਿਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗਲੇ ਕਮਰੇ ਚ ਵੜਨਗੇ। ਭਾਵਨਾ ਹੋਵੇ ਮਾਲਕ ਆਇਆ ਦਰ ਖੜਾ ਸੇਵਾ ਕਰੇ ਹੱਕ
1: ਸਤਨਾਮ।
0: ਭਾਈ ਸ਼ਾਲੋ ਖੜਾ ਜੀ ਮਾਲਕ ਆਇਆ ਹੋਵੇ ਤੇ ਉਹ ਤੂੰ ਤਿਲਕ ਪਿਆ ਅਸੀਂ ਤੇਰਾ ਪਤਾ ਲੈਣ ਆਇਆ ਤੂੰ ਖੜਾ। ਦਿਆਲਤਾ ਚ ਆ ਗਏ ਉਹ ਭਾਈ ਸ਼ਾਲੋ ਦੱਸ ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਲਈ। ਕਹਿਣ ਲੱਗੇ ਨਹੀਂ ਮਹਾਰਾਜ ਉਸ ਸਥਾਨ ਦੀ ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਦੇ। ਆਖੋ ਸਤਨਾਮ। ਚੰਗਾ ਫਿਰ ਭਾਈ ਸ਼ਾਲੋ ਇੱਥੇ ਟੋਬਾ ਪਰ ਵਰ ਦਿੰਦੇ ਆ ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ ਸਿਮਰਨ ਨੂੰ ਹਿਰਦੇ ਚ ਵਸਾਇਆ ਇੱਥੇ ਸੁੱਕੇ ਬੱਚੇ ਹਰੇ ਹੋਣਗੇ ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲਓ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ ਛੇਵੀਂ ਵਿਸ਼ੇਸ਼ਤਾ ਹੀ ਜੇ ਡਟ ਕੇ ਗੁਰਬਾਣੀ ਨਾਲ ਜੁੜੋ ਕਿਉਂ ਗੱਲ ਸਾਰੀ ਮੈਂ ਦੇਖਿਆ ਭਾਵਨਾ ਦੀ ਏ ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ ਤਾਂ ਖੜੇ ਹੋ ਨਿਸ਼ਚਾ ਉਹ ਮੈਂ ਕੀ ਇੱਥੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ। ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ ਕੋਈ ਜੁੜੇ ਸਹੀ। ਛੇ ਵਿਸ਼ੇਸ਼ਤਾਈਆਂ ਆਓ ਇਹ ਪੰਕਤੀ

ठाकर प्रीत पाल नायक खसम हमारे नायक खसम हमारे निमक निमक।

Estamos preparados.

ਏਡੀ ਗੂੜੀ ਨੀਂਦ ਆਈ ਹੈ, ਇੱਕ ਵਾਰੀ ਪਾਸਾ ਵੀ ਨਹੀਂ ਪਾ। ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਇੱਕ ਪੁੱਤ ਜਿੱਤਿਆ ਹੈ, ਪਰ ਉਸਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਂਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ, ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ, ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ, ਪ੍ਰਸ਼ਾਦ ਨਹੀਂ ਖਾਧੇ। ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ, ਮਾਤਾ ਪ੍ਰੀਤ ਕਰੇ ਪੁੱਤ, ਮਾਤਾ ਤ੍ਰਿਪਤ। ਇਹਨਾਂ ਖਿਆਲਾਂ, ਇਹਨਾਂ ਵਿਚਾਰਾਂ ਵਿੱਚ, ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ, ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਮੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ, ਇਹ ਜਾਣਤ ਨਿਜਬਾਬ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ, ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਨਹੀਂ, ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ, ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਏਗਾ, ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ, ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ
ਜੇ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨੀ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ। ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਹੈ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

हाथ से सिद्धांत सुपता।

रुत आई बसंत रुत आई रुत आई रुत आई।

ਭਾਈ ਸ਼ਾਹ ਭਾਈ ਗੁਰਦਾਸ ਜੀ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ, ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ। ਕੋਈ ਭਾਈ ਗੁਰਦਾਸ ਜੀ ਅਪਰਾਧੀ ਨਹੀਂ ਸਨ, ਪਾਪੀ ਨਹੀਂ ਸਨ, ਕਿਉਂਕਿ ਜਿਸ ਨੇ ਸੱਚ ਦੇ ਮਾਰਗ ਤੇ ਚੱਲਣਾ ਹੈ ਉਸ ਨੂੰ ਨਿਮਰਤਾ ਧਾਰਨ ਕਰਨੀ ਪਏਗੀ। ਜੇ ਕਿਸੇ ਜਪਾਂ ਤਪਾਂ ਦਾ ਮਨ ਵਿੱਚ ਹੰਕਾਰ ਆ ਜਾਵੇ ਤਾਂ ਉਹ ਜਪ ਤਪ ਕੀਤੇ ਹੋਏ ਨਿਸ਼ਫਲ ਹੋ ਜਾਂਦੇ ਹਨ। ਇਸ ਲਈ ਜਿਸ ਨੇ ਇਸ ਮਾਰਗ ਤੇ ਕਦਮ ਰੱਖਿਆ ਉਸਨੇ ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕੀਤੀ ਹੈ। ਭਾਈ ਸਾਹਿਬ ਸਵਾਸ ਸਵਾਸ ਬੰਦਗੀ ਕਰਦੇ ਸਨ, ਸਵਾਸ ਸਵਾਸ ਜਪਦੇ ਸਨ ਤੇ ਫਿਰ ਸਾਰਾ ਜੀਵਨ ਉਹਨਾਂ ਨੇ ਗੁਰੂ ਚਰਨਾਂ ਵਿੱਚ ਰਹਿ ਕੇ ਅਨੇਕਾਂ ਜੀਵਾਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਿਆ। ਐਡੀ ਮਾਨ ਮਹਾਨ ਹਸਤੀ ਹੁੰਦਿਆਂ ਹੋਇਆਂ ਵੀ ਭਾਈ ਸਾਹਿਬ ਕਹਿੰਦੇ ਹਨ ਹਉ ਅਪਰਾਧੀ। ਆ ਜੋ ਤੁਸੀਂ ਸ਼ਬਦ ਸਰਵਣ ਕਰ ਰਹੇ ਹੋ, ਗੱਲੀ ਅਸੀਂ ਚੰਗੀਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਕਰ ਰਹੇ ਹਨ, ਹੇ ਵਾਹਿਗੁਰੂ, ਗੱਲੀ ਅਸੀਂ ਚੰਗੀਆਂ। ਅਸੀਂ ਗੱਲਾਂ ਕਰਕੇ ਤਾਂ ਬੜੇ ਚੰਗੇ ਬਣਨ ਦਾ ਯਤਨ ਕਰਦੇ ਹਾਂ, ਪਰ ਐਸੇ ਹਾਂ ਨਹੀਂ ਹੈ ਵਾਹਿਗੁਰੂ। ਅਸੀਂ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਹਾਂ, ਪਰ ਉਹ ਗੱਲ ਸਾਡੇ ਵਿੱਚ ਹੈ ਨਹੀਂ। ਗੱਲੀ ਅਸੀਂ ਚੰਗੀਆਂ, ਗੱਲਾਂ ਅਸੀਂ ਬੜੀਆਂ ਗਿਆਨ ਦੀਆਂ ਕਰਦੇ ਹਾਂ, ਪਰ ਆਚਾਰੀ ਬੁਰੀਆਂ। ਅਸਲ ਵਿੱਚ ਅਸੀਂ ਮਾੜੇ ਪਾਸੇ ਜਾ ਰਹੇ ਹਾਂ। ਮਨੋ ਕਸੁੱਧਾਂ ਕਾਲੀਆਂ, ਮਨ ਮਾੜੇ ਪਾਸੇ ਦੌੜਦਾ ਤੇ ਗੱਲਾਂ ਅਸੀਂ ਚਿੱਟੇ ਹੋਣ ਦੀਆਂ ਕਰਦੇ ਹਾਂ। ਹੇ ਵਾਹਿਗੁਰੂ, ਤੇਰੀ ਬਖਸ਼ਿਸ਼ ਹੀ ਸਾਨੂੰ ਤਾਰ ਸਕਦੀ ਹੈ, ਤੇਰੀ ਰਹਿਮਤ ਹੀ ਤਾਰ ਸਕਦੀ ਹੈ। ਔਰ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ, ਮੈਂ ਤਾਂ ਰੋਮ ਰੋਮ ਗੁਨਾਹਗਾਰ ਹਾਂ, ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ। ਚੋਰ ਯਾਰ ਜੁਆਰ ਹੂੰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੀ ਮਹਾਨ ਹਸਤੀ ਹੋਏ ਹਨ ਆਪ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਸਿੱਖ ਪੰਥ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਕਹਿੰਦੇ ਹਨ ਹਉ ਅਪਰਾਧੀ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਵੇਰਾਂ ਦਾ ਜ਼ਿਕਰ ਹੈ, ਭਾਈ ਸਾਹਿਬ ਗੁਰਦਾਸ ਜੀ ਜਾ ਰਹੇ ਹਨ ਤੇ ਪਿੱਛੇ ਬਹੁਤ ਸੰਗਤ ਜਾ ਰਹੀ। ਕਿਸੇ ਨੇ ਵੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਇਤਨੀਆਂ ਸੰਗਤਾਂ ਜਾ ਰਹੀਆਂ ਹਨ, ਤਾਂ ਪੁੱਛਣ ਲੱਗਾ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਗੁਰਦਾਸ ਜੀ ਨੇ ਇਹ ਗੱਲ ਸੁਣ ਲਈ ਤੇ ਆਪ ਉਸ ਪ੍ਰੇਮੀ ਦੇ ਪਾਸ ਆ ਗਏ ਜਿਸ ਨੇ ਪੁੱਛਿਆ ਸੀ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਕਹਿਣ ਲੱਗੇ, ਭਾਈ ਜੇ ਕੁਝ ਮੇਰੇ ਬਾਰੇ ਪੁੱਛ ਰਿਹਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ ਨਾ, ਕੋਈ ਪੁੱਛੇ ਬਈ ਤੁਹਾਡੀ ਕਿਆ ਤਾਰੀਫ ਹੈ ਤੇ ਕਿੱਡੇ ਚੰਗੇ ਚੰਗੇ ਸ਼ਬਦ ਲੱਭ ਕੇ ਆਪਣੇ ਲਈ ਵਰਤਦੇ ਹਾਂ। ਔਰ ਭਾਈ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਤਾਂ ਭਾਈ ਸਾਹਿਬ ਕਹਿੰਦੇ ਹਨ, ਬਈ ਇਹਨਾਂ ਕੋਲੋਂ ਨਾ ਪੁੱਛ, ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ ਤੁਸੀਂ ਦੱਸ ਦਿਓ। ਤਾਂ ਭਾਈ ਸਾਹਿਬ ਕਹਿਣ ਲੱਗੇ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੂੰ ਪਰ ਘਰ ਜੋ ਹੰਦਾ,
ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਾਸ ਘਾਤੀ ਅਕਿਰਤ ਗਣ ਮੈਂ ਕੋਈ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਆਖਿਆ ਮੇਰੇ ਵਰਗੇ ਅਪਰਾਧੀ ਔਰ ਗੁਨਾਹਗਾਰ ਨੂੰ ਕੋਈ ਥਾਂ ਸੀ, ਪਰ ਗੁਰੂ ਨਾਨਕ ਦੇ ਦਰ ਤੇ ਮੈਨੂੰ ਥਾਂ ਮਿਲ ਗਈ। ਤੇ ਜਿਸ ਨੇ ਪੁੱਛਿਆ ਸੀ ਨਾ ਬਈ ਇਹ ਕੌਣ ਸਾਹਿਬ ਹਨ, ਉਹ ਐਡੀ ਨਿਮਰਤਾ ਵੇਖ ਕੇ ਭਾਈ ਸਾਹਿਬ ਦੇ ਚਰਨਾਂ ਤੇ ਵਿਛ ਗਿਆ। ਭਾਈ ਸਾਹਿਬ ਦੇ ਚਰਨਾਂ ਤੇ ਵਿਛ ਗਿਆ, ਆਖਿਆ ਜਿਹਦੇ ਸਿੱਖ ਇਤਨੇ ਮਹਾਨ ਹਨ ਉਹਦਾ ਗੁਰੂ ਕਿਤਨਾ ਮਹਾਨ ਹੋਵੇਗਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਿਰੰਕਾਰ ਦਾ ਰੂਪ ਹੁੰਦੇ ਹੋਏ ਵੀ ਆਪ ਕਹਿ ਰਹੇ ਹਨ ਗੱਲੀ ਅਸੀਂ ਚੰਗੀਆਂ।

ਕਿਉਂ ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਏ ਹੈ, ਕਿਉਂ ਆਪਣਾ ਆਪ ਅਜਾਈ ਗਵਾਰੇ ਹੈ, ਆ ਨਰਕਾਂ ਦਾ ਰਾਹ ਅਪਣਾ ਬੈਠਾ ਹੈ। ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਏ ਹੈ, ਇਹ ਨਸ਼ੇ ਤੇ ਇੱਕ ਦਿਨ ਸਰੀਰ ਨੂੰ ਖਾ ਜਾਂਦੇ, ਇੱਕ ਜਨਮ ਅਜਾਈ ਗਵਾ ਜਾਵੇ, ਇੱਕ ਸਰੀਰ ਨੂੰ ਮਿੱਟੀ ਵਿੱਚ ਰੋਲ ਜਾਵੇ। ਇਸੇ ਵਾਸਤੇ ਤੇ ਭਾਈ ਸਾਹਿਬ ਕਹਿੰਦੇ, ਕੁੱਠਾ ਹੁੱਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਔਰ ਨਾ ਕਬੂ ਦੇਖੈ ਰਹਿਤਵੰਤ ਸੋ ਸਿੰਘ ਬਸਿੱਖ ਹੈ। ਉਹੀ ਉਹ ਸਿੱਖ ਰਹਿਣੀ ਬਹਿਣੀ ਵਿੱਚ ਹੈ ਜਿਹੜਾ ਭੁੱਲ ਕੇ ਵੀ ਇਹਨਾਂ ਨਸ਼ਿਆਂ ਦੇ ਨੇੜੇ ਨਹੀਂ ਜਾਂਦਾ। ਪਰ ਅਫਸੋਸ, ਅੱਜ ਦਾ ਸਿੱਖ ਤਾਂ ਦਿਨ ਰਾਤ ਨਸ਼ਿਆਂ ਵਿੱਚ ਹੀ ਗਲਤਾਨ ਹੈ। ਬੜੀਆਂ ਸੁੰਦਰ ਕੋਠੀਆਂ ਹੁੰਦੀਆਂ, ਜਦੋਂ ਜਾ ਕੇ ਤੱਕੀਦਾ ਬੜੀਆਂ ਕੀਮਤੀ ਬੋਤਲਾਂ ਲੱਗੀਆਂ ਹੁੰਦੀਆਂ। ਕਿਸ ਵਾਸਤੇ ਕਿ ਜਿਹੜਾ ਸਾਡੇ ਘਰ ਆਵੇ ਤੱਕੇ ਇਹ ਸੇਠ ਹੈ, ਬੜਾ ਵੱਡਾ ਸਰਦਾਰ ਹੈ, ਹਰ ਤਰ੍ਹਾਂ ਦੀ ਕੀਮਤੀ ਬੋਤਲ ਇਸ ਦੇ ਘਰ ਲੱਗੀ ਹੋਈ। ਅਫਸੋਸ, ਸਾਨੂੰ ਸ਼ਰਾਬ ਦੀਆਂ ਬੋਤਲਾਂ ਤੇ ਮਾਣ ਰਿਹਾ, ਸਿੱਖੀ ਤੇ ਮਾਣ ਨਾ ਰਿਹਾ। ਉਹ ਸਿੱਖਾ ਕਿਤੇ ਸ਼ਰਾਬ ਦੀ ਬੋਤਲ ਦੀ ਥਾਂ ਉਹ ਗੁਰੂ ਬਖਸ਼ਿਸ਼ ਦੀ ਕੋਈ ਨਿਸ਼ਾਨੀ ਤੇਰੇ ਘਰ ਲੱਗੀ ਹੁੰਦੀ, ਕੋਈ ਸ੍ਰੀ ਸਾਹਿਬ ਲੱਗੀ ਹੁੰਦੀ, ਤਦ ਕਹਿ ਸਕਦਾ ਸੀ ਕਿ ਮੈਂ ਸਿੱਖ ਹਾਂ, ਬੋਤਲਾਂ ਦਾ ਮਾਣ ਕਰਦਾ ਤੇ ਫਿਰ ਕਹਿੰਦਾ ਗੁਰੂ ਮੇਰੇ ਤੇ ਬਖਸ਼ਿਸ਼ ਨਹੀਂ ਕਰਦਾ। ਭੁੱਲਿਆ ਤਾਂ ਤੂੰ ਆਪ ਫਿਰਦਾ, ਗੁਰੂ ਤੋਂ ਦੂਰ ਹੁੰਦਾ ਫਿਰਦਾ। ਉਹ ਸਿੱਖਾ, ਗੁਰੂ ਦਾ ਬਚਨ ਮੰਨ, ਦਸਤਾਰ ਸਜਾ। ਇੱਕ ਸਰਦਾਰ ਮਿਲਟਰੀ ਦਾ ਸਰਦਾਰ ਹੈ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ

ਅਨ ਕੀਤਾ ਦਸਤਾਰ ਸਜਾਈ ਪਰ ਜਦੋਂ ਦਾੜਾ ਬੰਨਣ ਲੱਗਾ ਇੱਕ 8-9 ਸਾਲ ਦਾ ਬੱਚਾ ਸਵਾਲ ਕਰ ਦਿੱਤਾ ਐ ਸਰਦਾਰ ਜੀ ਆ ਕੀ ਲਪੇਟ ਰਹੇ ਹੋ ਬੇਟਾ ਮੈਂ ਦਾੜਾ ਬੰਨ ਰਿਹਾ ਦਾੜੇ ਨੂੰ ਲਪੇਟਿਆ ਕਹਿਣ ਲੱਗਾ ਨਹੀਂ ਇਹ ਦਾੜਾ ਨਹੀਂ ਇਹ ਕੀ ਲਪੇਟਿਆ ਉਹ ਬੇਟਾ ਮੈਂ ਦਾੜਾ ਲਪੇਟ ਰਿਹਾ ਕਹਿਣ ਲੱਗਾ ਸਰਦਾਰ ਜੀ ਇਹ ਦਾੜਾ ਨਹੀਂ ਇਹ ਸਿੱਖੀ ਦਾ ਨਿਸ਼ਾਨ ਸਾਹਿਬ ਹੈ ਜਿਹਨੂੰ ਲਪੇਟ ਰਹੇ ਹੋ ਜਿਸ ਕੌਮ ਦਾ ਨਿਸ਼ਾਨ ਲਪੇਟਿਆ ਜਾਵੇ ਉਹ ਕੌਮ ਵੀ ਲਪੇਟੀ ਜਾਂਦੀ ਜਿਸ ਕੌਮ ਦਾ ਆ ਨਿਸ਼ਾਨ ਸਾਹਿਬ ਹੀ ਲਪੇਟ ਦਈਏ ਕੌਮ ਲਪੇਟੀ ਗਈ ਇਹ ਤਾਂ ਲਹਿਰਾਉਂਦਾ ਹੀ ਚੰਗਾ ਲੱਗਦਾ ਉਹ ਸਰਦਾਰ ਦੇ ਨੇਤਰਾਂ ਵਿੱਚ ਉਹ ਜਲ ਵਹਿਣ ਲੱਗ ਪਿਆ ਇੱਕ 8-9 ਸਾਲ ਦੇ ਬੱਚੇ ਨੇ ਸਵਾਲ ਕੀਤਾ ਬਸ ਮਨ ਬਦਲ ਗਿਆ ਦਾੜਾ ਖੋਲ ਦਿੱਤਾ ਪ੍ਰਕਾਸ਼ ਕਰ ਦਿੱਤਾ ਆਓ ਬਾਈ ਬਸ ਕਿਤੇ ਕਿਸੇ ਬੱਚੇ ਦੀ ਗੱਲ ਵੀ ਕਈ ਵਾਰ ਤੀਰ ਬਣ ਕੇ ਲੱਗ ਜਾਂਦੀ ਤੇ ਆਓ ਜੇ ਸੱਚਮੁੱਚ ਗੁਰੂ ਦੇ ਹਾਂ ਤੇ ਫਿਰ ਆ ਬਚਨ ਗੁਰੂ ਦੇ ਹਨ ਸੁੰਦਰ ਦਸਤਾਰ ਸਜਾ ਆਪਣਾ ਸੁੰਦਰ ਦਾੜਾ ਪ੍ਰਕਾਸ਼ ਕਰ ਤੇ ਗੁਰੂ ਦੇ ਦਰ ਤੇ ਨਮਸਕਾਰ ਕਰ ਰਹਿਣੀ ਬਹਿਣੀ ਵਿੱਚ ਰਹੋ ਇਹਨਾਂ ਨਸ਼ਿਆਂ ਦਾ ਤਿਆਗ ਕਰ ਫਿਰ ਗੁਰੂ ਬਖਸ਼ਿਸ਼ ਕਰੇਗਾ ਤੇਰੀਆਂ ਝੋਲੀਆਂ ਭਰ ਦੇਵੇਗਾ ਆ ਬਈ ਮਨ ਨੂੰ ਸਮਝਾ ਲਈਏ।

ਇਹ ਹੁਣ ਭੋਜਨ ਮਿਲੇਗਾ ਕਿੱਥੋਂ? ਪਹਿਲਾਂ ਤਾਂ ਵਿਚਾਰ ਸੀ ਇਹ ਭੋਜਨ ਸਤਿਗੁਰੂ ਜੀ ਨੇ ਦੱਸਿਆ, ਹੁਣ ਸਤਿਗੁਰੂ ਜੀ ਦੱਸ ਰਹੇ ਨੇ ਭੋਜਨ ਕਿੱਥੋਂ ਮਿਲੇਗਾ। ਇਹ ਬੜਾ ਸੁੰਦਰ ਭੋਜਨ, ਸੱਚ ਦਾ ਭੋਜਨ ਮਿਲੇਗਾ ਕਿੱਥੋਂ?

ਇਹ ਭੋਜਨ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਭੋਜਨ ਹੈ। ਦੁਬਾਰਾ ਫਿਰ ਕਹਿੰਦੇ ਹਾਂ, ਅੰਮ੍ਰਿਤ ਅੰਮ੍ਰਿਤਦਾਰਸ ਹੁੰਦਾ ਜੋ ਆਤਮਕ ਜੀਵਨ ਦੇਵੇ, ਜੋ ਆਤਮਕ ਮੌਤ ਤੋਂ ਬਚਾ ਲਵੇ ਉਹ ਅੰਮ੍ਰਿਤ। ਆਤਮਕ ਜੀਵਨ ਦੇਣ

ਭੋਜਨ ਤਾਂ ਬੜੇ ਖਾਈਦੇ ਨੇ, ਸੱਚ ਹੈ ਨਾ, ਪਰ ਕੋਈ ਐਸਾ ਭੋਜਨ ਖਾ ਕੇ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਤੇ ਮੈਨੂੰ ਮੋਕਸ਼ ਦੁਆਰ ਮਿਲ ਜਾਏਗਾ? ਕੋਈ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਮੇਰੀ ਮੁਕਤੀ ਹੋ ਜਾਏਗੀ? ਤੇ ਉਹ ਸਤਿਨਾਮ ਸ੍ਰੀ ਵਾਹਿਗੁਰੂ। 36 ਪ੍ਰਕਾਰ ਦੇ ਕੋਈ ਭੋਜਨ ਵੀ ਬਣਾ ਲਵੇ, ਚੰਗੀ ਤਰ੍ਹਾਂ ਸਵਾਦਲੇ ਭੋਜਨ ਬਣਾ ਕੇ ਪੇਟ ਭਰ ਲਵੇ, ਕੋਈ ਦਾਵਾ ਕਰ ਸਕਦਾ ਮੇਰੇ ਖਾਦੇ ਭੋਜਨ ਦੇ ਨਾਲ ਮੇਰਾ ਮੋਕਸ਼ ਪਦ ਪ੍ਰਾਪਤ

ਇਹਦਾ ਲਾਭ ਕਾ ਗੁਰਸਿੱਖਾਂ ਵੀ ਗੁਰਸਿੱਖਾਂ ਲੱਭੀ ਗੁਰਸਿੱਖ ਲੱਭਦੇ ਨੇ ਬਈ ਜਿਹਨੂੰ ਭੁੱਖ ਲੱਗੀ ਹੋਏਗੀ ਨਾ ਜ਼ਰੂਰ ਲੱਭੇਗਾ ਠੀਕ ਹੈ ਨਾ ਜਿਹਨੂੰ ਅੰਨ ਦੀ ਭੁੱਖ ਲੱਗੀ ਹੋਵੇ ਭੱਜਦਾ ਜਾਂਦਾ ਜਿੱਥੇ ਲੰਗਰ ਚੱਲ ਰਿਹਾ ਹੋਵੇ ਜਿੱਥੇ ਮਿਲੇਗਾ ਜ਼ਰੂਰ ਲੱਭੇਗਾ ਜਨਮ ਤਿੰਨਾ ਕਾਸ

ਤੇ ਇਹ ਵੀ ਫਿਰ ਸਾਸੇ। ਜੇ ਗੁਰਸਿੱਖ ਨੂੰ ਭੁੱਖ ਲੱਗਦੀ ਹੈ ਤਾਂ ਮੇਰੇ ਗੋਬਿੰਦ ਨੂੰ ਵੀ ਭੁੱਖ ਲੱਗਦੀ ਹੈ, ਜੋ ਸਤਨਾਮ ਸ਼੍ਰੀ ਫਿਰ ਪਰਮਾਤਮਾ ਨੂੰ ਵੀ ਭੁੱਖ ਲੱਗਦੀ ਹੈ। ਇਹ ਸੱਚੀ ਗੱਲ ਹੈ।

ਸਾਨੂੰ ਭੁੱਖ ਲੱਗਦੀ ਅਸੀਂ ਲੰਗਰ ਵੱਲ ਜਾਂਦੇ ਹਾਂ, ਆ ਗੋਬਿੰਦ ਨੂੰ ਭੁੱਖ ਲੱਗਦੀ ਤੇ ਜਾ ਭਾਈ ਲਾਲੋ ਦਾ ਦਰਵਾਜ਼ਾ ਖੜਕਾਉਂਦੇ ਜਦ ਸਤਨਾਮ ਸਿੰਘ। ਗੱਲ ਪ੍ਰੇਮ ਦੀ ਭੁੱਖ ਦੀ, ਆ ਭੁੱਖ ਲੱਗਦੀ ਹੈ ਪੀਲਣੀ ਦਾ ਦਰਵਾਜ਼ਾ ਖੜਕਾਉਂਦੇ ਨੇ ਜਦ ਸਤਨਾਮ ਸਿੰਘ। ਗੱਲ ਪ੍ਰੇਮ ਦੀ ਹੈ, ਆ ਭੁੱਖ ਲੱਗੀ ਸੀ ਜਾ ਦਰਵਾਜ਼ਾ ਖੜਕਾਇਆ, ਉਹ ਇਤਨੇ ਪ੍ਰੇਮ ਵਿੱਚ ਮਸਤਾਨੇ ਹੋ ਗਏ, ਇਤਨੇ ਹੋ ਗਏ ਉਹ ਕੇਲਿਆਂ ਦੇ ਛਿਲਕੇ ਹੀ ਮੂੰਹ ਚ ਪਾਉਣ ਲੱਗ ਪਏ ਜਦ ਸਤਨਾਮ ਸ੍ਰੀ। ਪ੍ਰੇਮ ਦੀ ਭੁੱਖ ਐਸੀ ਹੈ, ਐਸੀ ਲੱਗਦੀ ਹੈ, ਐਸੀ ਦੀਵਾਨਗੀ ਹੈ, ਉਹ ਸੰਸਾਰ ਨੂੰ ਭੁੱਲ ਜਾਂਦੀ ਹੈ, ਸੰਸਾਰ ਦੇ ਭੋਜਨ ਨੂੰ ਭੁੱਲ ਜਾਂਦੀ ਹੈ, ਸੰਸਾਰ ਦੇ ਸਵਾਦਾਂ ਨੂੰ ਭੁੱਲ ਜਾਂਦੀ।

ਬਾਹਰ ਹੁੰਦੀ ਹੈ, ਭੋਜਨ ਤਾਂ ਬੜਾ ਸਵਾਦ ਹੈ, ਪਰ ਕਿਹੜੀਆਂ ਕਿਹੜੀਆਂ ਵਸਤੂਆਂ ਦਾ? ਤੇ ਸਲੋਕ ਮਹਿਲਾ ਤੀਜਾ ਵੀ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਭੋਜਨ ਤਿੰਨ ਵਸਤੂਆਂ ਦਾ, ਪਰ ਉਹ ਕਿਹੜੀਆਂ ਕਿਹੜੀਆਂ ਵਸਤੂਆਂ ਨੇ? ਇਹ ਤਾਂ ਤਿੰਨ ਵਸਤੂਆਂ ਦਾ ਬੜਾ ਸਵਾਦ ਹੈ, ਅਲਾਬੇ ਆਤਮਕ ਆਨੰਦ ਦੇਣ ਵਾਲਾ ਹੈ, ਪਰ ਉਹ ਵਸਤੂਆਂ ਕਿਹੜੀਆਂ ਨੇ?

ਇਹ ਦੋ ਮਧਾਣੀਆਂ ਵਿੱਚ ਇੱਕ ਅੰਤਰ ਹੈ, ਭਾਵ ਇੱਕੋ ਹੀ, ਇੱਕ ਬਿੰਦੀ ਦਾ ਫਰਕ ਹੈ। ਜਿਹੜੀ ਪਹਿਲਾਂ ਸ਼ਬਦ ਬੋਲਦੇ ਨੇ ਉਹਦੇ ਚ ਪਿੱਪੀ ਨਹੀਂ ਹੈ, ਇਹ ਮਧਾਣੀ ਪਿੱਪੀ ਹੈ।

ਸਾਰੇ ਸਿਆਣੇ ਬੈਠੇ ਹੋ ਵੀ ਵਸਤੂਆਂ ਬੇਸ਼ੱਕ ਚੰਗੀਆਂ ਹੋਣ ਪਰ ਜੇ ਚੰਗੀ ਤਰ੍ਹਾਂ ਰਿਨੀਆਂ ਨਾ ਹੋਣ ਤੇ ਸਵਾਦ ਨਹੀਂ ਬਣਦੀ ਠੀਕ ਹੈ ਨਾ ਫਿਰ ਸਤਿਗੁਰ ਕੀ ਕਹਿੰਦੇ ਨੇ ਇਹਨਾਂ ਨੂੰ ਸ੍ਰੇਸ਼ਟ ਇਹਨਾਂ ਨੂੰ ਆਤਮਕ ਆਨੰਦ ਵਾਸਤੇ ਬਣਾਉਣ ਲਈ ਸਤ ਸੰਤੋਖ ਵਿਚਾਰ ਵੀ ਸਾਨੂੰ ਪਤਾ ਹੋਰ ਕੀ ਪਾ ਦਿੰਦੇ ਨੇ

ਵਸਤੂਆਂ ਵਿੱਚ ਪਾਣੀ ਪੈਂਦਾ ਹੈ ਉਹਨੂੰ ਰਜਾਉਣ ਵਾਸਤੇ, ਰਿੰਨਣ ਵਾਸਤੇ, ਇਹ ਤਿੰਨ ਵਸਤੂਆਂ ਵਿੱਚ ਨਾਮ ਰੂਪੀ ਜਲ ਪੈਂਦਾ ਹੈ। ਸਤਨਾਮ ਬਿਨਾਂ ਨਾਮ ਤੋਂ ਸੰਤੋਖ ਕੁਛ ਨਹੀਂ, ਬਿਨਾਂ ਨਾਮ ਤੋਂ ਵਿਚਾਰ ਵੀ ਕੁਛ ਨਹੀਂ, ਬਿਨਾਂ ਨਾਮ ਤੋਂ ਸੱਤ ਵੀ ਕੁਛ ਨਹੀਂ। ਕਈ ਵਾਰੀ ਦਾਸ ਨੂੰ ਇੱਕ ਵਿਚਾਰ ਹੁੰਦੀ ਹੈ ਬਈ ਹਰਨਾਕਸ਼ ਨੇ ਤਪ ਤਾਂ ਬੜਾ ਕੀਤਾ, ਕਹਿੰਦੇ ਨੇ ਪ੍ਰਸੰਨ ਵੀ ਕਰ ਲਿਆ ਪ੍ਰਮਾਤਮਾ ਨੂੰ, ਪਰ ਜਦੋਂ ਮੰਗ ਮੰਗਣ ਲੱਗਿਆ ਆਪਣੀ ਸਿਆਣਪ ਰੱਖ ਲਈ, ਆਪਣੀ ਸਿਆਣਪ ਦੀਆਂ ਗੱਲਾਂ ਕਰਨ ਲੱਗ ਗਿਆ, ਨਾਮ ਦੇ ਆਧਾਰ ਨੂੰ ਹੀ ਛੱਡ ਗਿਆ, ਨਾਮ ਦੇ ਆਸਰੇ ਨੂੰ ਹੀ ਛੱਡ ਗਿਆ, ਆਪਣੀ ਸਿਆਣਪ ਵਿੱਚ ਹਰਨਾਕਸ਼ ਬੋਲਿਆ ਹੇ ਪ੍ਰਭੂ ਮੈਂ ਨਾ ਮਰਾਂ। ਚਲੋ ਗੱਲ ਹੋ ਗਈ, ਤੂੰ ਕਹਿ ਦਿੱਤਾ ਮੈਂ ਨਾ ਮਰਾਂ, ਮੈਂ ਪ੍ਰਧਾਨ ਹੋ ਗਈ ਜੋ ਸਤਨਾਮ ਸ਼ੀਲ, ਤੇਰੀ ਮੰਗ ਦੇ ਵਿੱਚ ਹੀ ਮੈਂ ਪ੍ਰਧਾਨ ਹੋ ਗਈ।

ਗਈ ਤੇ ਤੂੰ ਮੌਤ ਦੇ ਕਾਰਨ ਵੀ ਆਪ ਦੱਸਣ ਲੱਗ ਗਿਆ ਜੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤੀ ਮਰਾਂ, ਤੂੰ ਆਪ ਹੀ ਮੌਤ ਦੇ ਕਾਰਨ ਦੱਸਣ ਲੱਗ ਪਿਆ ਆਪਣੀ ਸਿਆਣਪ ਦੇ ਨਾਲ। ਤੈਨੂੰ ਪਤਾ ਨਹੀਂ ਸੀ ਕਿ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਏ, ਜਿਹੜੇ ਤੂੰ ਮੌਤ ਦੇ ਕਾਰਨ ਦੱਸ ਰਿਹਾ ਪਰਮਾਤਮਾ ਦੇ ਪਾਸ ਹੋਰ ਵੀ ਕੋਈ ਕਾਰਨ ਹੋ ਸਕਦਾ ਜਿਹੜਾ ਤੈਨੂੰ ਚੇਤੇ ਨਾ ਹੋਵੇ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਹੋਰ ਵੀ ਕੋਈ ਕਾਰਨ ਹੋ ਸਕਦਾ। ਜੇ ਚੰਗਾ ਹੁੰਦਾ ਹਰ ਨਾਕਸ਼ ਕਹਿੰਦਾ ਹੇ ਪ੍ਰਭੂ ਮੈਨੂੰ ਜੀਵਨ ਦੀ ਜੁਗਤ ਦੇ ਦੇ, ਹੇ ਪ੍ਰਭੂ ਤੂੰ ਮੈਨੂੰ ਜੀਵਨ ਦੀ ਜੁਗਤ ਦੇ ਦੇ, ਉਹ ਜੀਵਨ ਤਾਂ ਮਿਲਿਆ ਨਹੀਂ ਤੇ ਫਿਰ ਮੌਤ ਦਾ ਕਾਹਦਾ ਡਰ ਸੀ ਤੈਨੂੰ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਲੈਂਦਾ। ਜੇ ਤੂੰ ਕਹਿ ਦਿੰਦਾ ਮੈਨੂੰ ਜੀਵਨ ਦੇ ਤਾਂ ਫਿਰ ਪਰਮਾਤਮਾ ਪ੍ਰਦਾਨ ਹੁੰਦਾ, ਤੇਰੀ ਮੈਂ ਪ੍ਰਦਾਨ ਨਾ ਹੁੰਦੀ। ਜਦੋਂ ਨਾਮ ਤੋਂ ਕੋਈ ਦੂਰ ਚਲਾ ਜਾਏ, ਰਾਵਣ ਵਰਗਾ ਵਿਦਵਾਨ ਵੀ ਮੂਰਖ ਬਣ ਗਿਆ ਜਦੋਂ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਨਾਮ ਤੋਂ ਦੂਰ ਚਲਾ ਗਿਆ। ਸਤ ਸੰਤੋਖ ਵਿਚਾਰ ਉਦੋਂ ਹੀ ਹੈ ਜੇ ਨਾਮ ਦਾ ਆਧਾਰ ਹੈ।

ਬਈ ਜੇ ਸਿਰ ਭੋਜਨ ਛੱਕੀਦਾ ਨਾ ਸਾਰੇ ਬੜੇ ਮਿਹਣੇ ਮਾਰਦੇ ਨੇ ਵੀ ਖਾਈ ਜਾਣਾ ਹੁਣ ਤੂੰ ਬਸ ਕਰ ਆ ਥੋੜਾ ਜਿਹਾ ਵੱਧ ਖਾ ਲਈਏ ਘੱਟ ਖਾਇਆ ਕਰ ਬਿਮਾਰ ਹੋ ਜਾਏਗਾ ਤੇ ਗੱਲ ਵੀ ਠੀਕ ਹੈ ਸਾਹਿਬ ਵੀ ਕਹਿੰਦੇ ਨੇ ਘੱਟ ਖਾਇਆ ਕਰ ਤੇ ਘੱਟ ਸੋਇਆ ਕਰ ਜੇ ਸਤਨਾਮ ਠੀਕ ਹੈ ਬਈ ਜੇ ਤਿੰਨ ਵਾਰੀ ਜਾਂ ਪੰਜ ਵਾਰੀ ਖਾਣ ਲੱਗ ਜੇ ਸਾਰੇ ਰੋਕਣਗੇ ਨਾ ਪਰ ਸੱਚ ਦੇ ਭੋਜਨ ਬਾਰੇ ਪਤਾ ਕੀ ਕਹਿੰਦੇ ਨੇ ਜਦੋਂ ਵੀ ਤੇਰਾ ਦਿਲ ਕਰੇ ਛੱਕੀ ਜਾਇਆ ਕਰ ਜਬ ਸਤਨਾਮ ਸ਼ੀਲ ਹੋਇਆ ਜਦੋਂ ਵੀ ਤੇਰਾ ਮਨ ਕਰੇ ਛੱਕੀ ਜਾਇਆ ਕਰ ਸਮਾਂ ਨਾ ਦੇਖੀ ਜਿਸ ਵਕਤ ਵੀ ਤੇਰਾ ਚਿੱਤ ਕਰੇ ਛੱਕਣ ਪੈ ਜਾਈ

ਇਸ ਭੋਜਨ ਛਕਦਿਆਂ ਫਿਰ ਹੋਰ ਕਿਸੇ ਭੋਜਨ ਦੀ ਇਸ ਆਸ ਨਾਲ ਲੋੜ ਰਹੇਗੀ ਕਿ ਤ੍ਰਿਪਤੀ ਵਾਸਤੇ ਹੋਰ ਕੋਈ ਭੋਜਨ ਹੋਵੇ ਜਦੋਂ ਸਤਨਾਮ ਸ਼੍ਰੀ ਵਾਲੇ ਦੂਸਰੇ ਭੋਜਨ ਛਕਣ ਦੀ ਮਨਾਹੀ ਨਹੀਂ ਪਰ ਸਤਿਗੁਰ ਕਹਿੰਦੇ ਨੇ ਜੇ ਭਜਨ ਦਾ ਭੋਜਨ ਛਕੇਗਾ ਨਾ ਤੇਰੀ ਤ੍ਰਿਪਤੀ ਤਾਂ ਇਹ ਭੋਜਨ ਕਰ ਦੇਗਾ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਕੀ ਕਹਿੰਦੇ ਨੇ।

ਪਰ ਸਤਿਗੁਰ ਕਹਿੰਦੇ ਨੇ ਸਭ ਤੋਂ ਚੰਗਾ ਕੱਪੜਾ ਕਿਹੜਾ ਹੈ? ਜਿਸ ਨਾਲ ਪੱਤ ਰਹਿ ਜਾਏ। ਜੇ ਕੱਪੜੇ ਪਾ ਕੇ ਵੀ ਸਾਡੀ ਬੇਪੱਤੀ ਹੋ ਰਹੀ ਹੈ ਫਿਰ ਚੰਗਾ ਕੱਪੜਾ ਕਿਹੜਾ ਹੈ? ਜਿਸ ਨਾਲ ਪੱਤ ਰਹਿ ਜਾਏ।

ਦਾ ਪਿੰਡ ਨਾ ਕੀਤਾ ਜਿਹਨੇ ਹਰ ਸਮੇਂ ਹਰੀ ਦੀ ਕੀਰਤ ਗਾਈ ਜਿਹੜਾ ਹਰ ਸਮੇਂ ਹਰੀ ਦੇ ਗੁਣ ਗਾਉਂਦਾ ਉਹ ਤਾਂ ਦੂਜਿਆਂ ਦਾ ਵੀ ਪਰਦਾ ਟੰਗਦਾ ਜੋ ਸਤਨਾਮ ਸੀ ਆਖੋ ਸਾਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰੀ ਫੇਰ ਜਪੋ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਗੁਰੂ ਤੇਗ ਬਾਬਾ ਗੁਰਦਿੱਤਾ ਜੀ ਦੇ ਬਰਾਤ ਸਮੇਂ ਛੋਟੀ ਜਿਹੀ ਅਵਸਥਾ ਸੀ ਬਰਾਤੀ ਬਣ ਕੇ ਨਾਲ ਜਾ ਰਹੇ ਸੀ ਸਾਹਿਬਾਂ ਨੇ ਰਸਤੇ ਚ ਕੀ ਦੇਖਿਆ ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ ਜੋ ਸਤਨਾਮ ਸ੍ਰੀ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ ਬਰਦਾਸ਼ਤ ਨਾ ਕਰ ਸਕੇ ਆਪਣੇ ਤਨ ਦੇ ਕੱਪੜੇ ਉਤਾਰ ਕੇ ਸ਼ਾਹੀ ਪੁਸ਼ਾਕ ਜਿਹੜੀ ਬਰਾਤ ਵੱਲ ਜਾ ਰਹੇ ਸੀ ਉਸ ਬਾਲਕ ਨੂੰ ਪਹਿਨਾ ਦਿੱਤਾ ਆਪ ਬਿਨਾਂ ਕੱਪੜਿਆਂ ਤੋਂ ਮਾਤਾ ਜੀ ਪਾਸ ਆ ਗਏ ਮਾਤਾ ਜੀ ਨੇ ਕਿਹਾ ਕੱਪੜੇ ਕਿੱਥੇ ਨੇ ਆਖਿਆ ਕਿਸੇ ਦਾ ਮੈਂ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਸਾਚੇ ਜਿਹੜਾ ਇੱਕ ਬਾਲਕ ਦਾ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ ਆਪਣੇ ਕੱਪੜੇ ਦੇ ਦਿੱਤੇ ਉਹ ਹਿੰਦੁਸਤਾਨ ਦਾ ਨਗੇਜ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਆਪਣਾ ਸੀਸ ਦੇ ਦਿੱਤਾ ਜਦੋਂ ਸਤਨਾਮ ਸ਼੍ਰੀ ਹੋਇਆ ਆਪਣਾ ਸੀਸ ਦੇ ਦਿੱਤਾ ਪੱਤ ਰੱਖੀ ਧਰਮ ਦੀ ਚਾਦਰ ਬਣ ਗਈ ਜਦੋਂ ਸਤਨਾਮ ਸ਼੍ਰੀ ਹੋਇਆ ਉਸ ਚਾਦਰ ਦੇ ਹੇਠਾਂ ਪਿਆਰ ਜਾਗਿਆ ਉਸ ਚਾਦਰ ਦੇ ਹੇਠਾਂ ਮਨੁੱਖਤਾ ਜਾਗ ਪਈ ਜਦੋਂ ਸਤਨਾਮ ਸ਼੍ਰੀ ਹੋਈ ਅੱਜ ਚਾਂਦੀ ਚੌਂਕ ਸੀਸਗੰਜ ਜਾਓ ਕਿਵੇਂ ਨਮਸਕਾਰਾਂ ਹੁੰਦੀਆਂ ਨੇ ਸਤਨਾਮ ਸ਼੍ਰੀ ਤਿਲਕ ਜੰਝੂ ਰਾਖਾ ਪ੍ਰਭ ਤਾਂਤਾ ਕੀਨੋ ਬੜੋ ਬਲੂ ਮੈਂ ਸਾਖਾ ਸਾਰੇ ਜਦੋਂ ਸਤਨਾਮ ਸ਼੍ਰੀ ਐਸਾ ਪਹਿਨਾ ਕਰੀਏ

ਹਾਥੀ ਆਂਦੀ ਘੋੜਿਆਂ ਦੀ ਰੱਥਾਂ ਦੀ ਸਵਾਰੀ ਕਰਦੇ ਜੀਵਨ ਵਿੱਚ ਆਉਂਦਾ। ਅੱਜ ਗੁਰਮੁਖ ਕਿਹੜੀ ਸਵਾਰੀ ਕਰਦਾ ਜਦ ਸਤਨਾਮ ਸ਼੍ਰੀ ਗੁਰਮੁਖ ਮਨ ਰੂਪੀ ਘੋੜੇ ਤੇ ਸਵਾਰੀ ਕਰਦਾ। ਆ ਭਗਤ ਕਬੀਰ ਜੀ ਨੇ ਵੀ ਸਵਾਰੀ ਕੀਤੀ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਮਨ ਰੂਪੀ ਘੋੜੇ ਤੇ ਚੜ ਗਿਆ, ਮੈਂ ਚੜ ਗਿਆ ਤੇ ਮੈਂ ਉਸ ਨੂੰ ਕਿਹਾ ਘੋੜੇ ਨੂੰ ਚੱਲ ਬਈ ਚੱਲ ਚੱਲ ਚੱਲ ਕਿਧਰ ਚੱਲ, ਤੂੰ ਪਹਿਲਾਂ ਦਸਮ ਦੁਆਰ ਚੱਲ ਕੇ ਨਿਰੰਕਾਰ ਵੱਲ ਚੱਲ, ਜੋ ਸਤਨਾਮ ਸ਼੍ਰੀ ਉਸ ਰਸਤੇ ਚੱਲ, ਦਸਮ ਦੁਆਰ ਤੋਂ ਲੰਘ ਕੇ ਤੂੰ ਨਿਰੰਕਾਰ ਵੱਲ ਚੱਲ। ਦੇਖੀ ਜੇ ਤੂੰ ਥੋੜੀ ਜਿਹੀ ਅੜੀ ਕਰੇਗਾ, ਜੇ ਤੂੰ ਇਧਰ ਉਧਰ ਜਾਏਗਾ ਤੇ ਮੈਂ ਤੈਨੂੰ ਪ੍ਰੇਮ ਦੀਆਂ ਚਾਬਕਾਂ ਮਾਰਾਂਗਾ। ਜਦ ਸਤਨਾਮ ਸ਼੍ਰੀ ਦੇਖੀ ਕਿਤੇ ਰਸਤਾ ਨਾ ਭੁੱਲ ਜਾਈ, ਮੈਨੂੰ ਦਸਮ ਦੁਆਰ ਵੱਲ ਲੈ ਜਾ, ਮੈਨੂੰ ਦਸਮ ਦੁਆਰ ਤੋਂ ਨਿਰੰਕਾਰ ਵੱਲ ਲੈ ਜਾ ਸਤਨਾਮ ਸ਼੍ਰੀ, ਕਿਉਂਕਿ ਮੇਰਾ ਜੀਵਨ ਮਿਲਿਆ ਹੀ ਨਿਰੰਕਾਰ ਵੱਲ ਜਾਣ ਵਾਸਤੇ। ਕੀ ਕਹਿੰਦੇ ਨੇ ਭਗਤ ਕਬੀਰ ਜੀ।

ਦੱਸ ਤਾਂ ਕਈ ਵਾਰੀ ਖਿਆਲ ਹੁੰਦਾ ਹੈ, ਕਈ ਵਾਰੀ ਜੇ ਸਰਕਾਰ ਨੂੰ ਟਾਂਗਿਆਂ ਦੀ ਲੋੜ ਪੈ ਜਾਏ ਜਿਹਨੇ ਟਾਂਗੇ ਉਹਨੇ ਫੜ ਫੜ ਕੇ ਇਕੱਠੇ ਕਰੀ ਜਾਂਦੀ, ਠੀਕ ਹੈ ਨਾ। ਹੁਣ ਟਾਂਗੇ ਅੱਗੇ ਜੋ ਘੋੜਾ ਜੁੜਿਆ ਹੀ ਹੋਇਆ, ਜਦੋਂ ਸਰਕਾਰ ਆਪਣੇ ਕਬਜ਼ੇ ਟਾਂਗੇ ਕਰ ਲੈਂਦੀ ਏ ਤੇ ਉਹਨਾਂ ਘੋੜਿਆਂ ਨੂੰ ਪੱਠੇ ਵੀ ਆ ਪਾਉਂਦੀ, ਉਹਨਾਂ ਨੂੰ ਕੰਮ ਵੀ ਆਪ ਦਿੰਦੀ ਏ, ਉਹਨਾਂ ਨੂੰ ਮਜ਼ਦੂਰੀ ਵੀ ਆਪ ਦਿੰਦੀ ਏ, ਠੀਕ ਹੈ ਨਾ। ਤੇ ਉਹਨਾਂ ਨੂੰ ਨਾ ਹੁਣ ਕੰਮ ਦੀ ਚਿੰਤਾ ਤੇ ਨਾ ਹੋਰ ਕਿਸੇ ਕੰਮ ਦੀ ਚਿੰਤਾ, ਕਿਉਂਕਿ ਹੁਣ ਕੀ ਹੋ ਗਿਆ, ਹੁਣ ਹੁਕਮ ਦੀ ਕਾਰ ਹੋ ਗਈ ਜੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਹੋਮੇ ਦੀ ਕਾਰ ਸੀ, ਆਪ ਚਲਦੇ ਸੀ ਜੋ ਸਤਨਾਮ ਸ੍ਰੀ ਵਾਹਿਗੁਰੂ, ਅੱਗੇ ਘੋੜੇ ਨੂੰ ਆਪ ਚਲਾਉਂਦੇ ਸੀ, ਮੈਂ ਦੀ ਕਾਰ ਸੀ, ਹੋਮੇ ਦੀ ਕਾਰ ਸੀ, ਤੇ ਹੁਣ ਹੁਕਮ ਦੀ ਕਾਰ ਹੋ ਗਈ। ਤੇ ਜਦੋਂ ਫਿਰ ਅਸੀਂ ਮਨ ਰੂਪੀ ਘੋੜੇ ਨੂੰ ਸੱਚੀ ਦਰਗਾਹ ਦੇ ਮਾਲਕ ਦੇ ਹਵਾਲੇ ਕਰ ਦਈਏ, ਅੱਜ ਨੇ ਆਏ ਹਾਂ ਜੋ ਸਤਨਾਮ ਚ ਕਰ ਦਈਏ ਹਵਾਲੇ, ਜੋ ਸਤਨਾਮ ਸ੍ਰੀ ਵਾਹਿਗੁਰੂ, ਸੱਚੀ ਦਰਗਾਹ ਦੇ ਹਵਾਲੇ ਕਰ ਦਈਏ ਮਨ ਰੂਪੀ ਘੋੜੇ, ਤੇ ਸੱਚ ਆਖੀਏ ਇਹ ਮਨ ਨੂੰ ਫਿਰ ਪੱਠੇ ਨਾਮ ਦੇ ਸਤਿਗੁਰੂ ਆਪ ਪਾਉਣਗੇ ਜਦੋਂ ਸਤਨਾਮ ਸ੍ਰੀ ਵਾਹਿਗੁਰੂ, ਫਿਰ ਰੋਜੀ ਵੀ ਆਪ ਦੇਣਗੇ ਤੇ ਹੁਕਮ ਦੀ ਕਾਰ ਹੋਏਗੀ, ਜਦੋਂ ਹੁਕਮ ਦੀ ਕਾਰ ਹੋਏਗੀ ਤੇ ਸਾਰੇ ਟਾਂਗੇ ਘੋੜੇ ਸਰਕਾਰ ਦੇ ਹੋ ਜਾਣਗੇ ਜਦੋਂ ਸਤਨਾਮ ਸ੍ਰੀ ਵਾਹਿਗੁਰੂ।

ਵੀ ਘੋੜੇ ਨੂੰ ਕੁਝ ਆਦਤ ਵੀ ਪਈ ਹੋਈ ਹੈ, ਚਾਬਕਾਂ ਮਾਰਨੀਆਂ ਪੈਂਦੀਆਂ ਨੇ। ਅਸੀਂ ਕਈ ਵਾਰ ਵੇਖਿਆ ਇੱਕ ਤਾਂ ਉਦੋਂ ਵੇਖਿਆ ਜਦੋਂ ਹੁਕਮ ਦੀ ਕਾਰ ਵਿਚ ਨਾ ਹੋਵੇ ਤੇ ਆਪ ਕੰਮ ਲੱਭਣਾ ਹੋਵੇ, ਇੱਕ ਟਾਂਗਾ ਜਾ ਰਿਹਾ ਹੋਵੇ ਨਾ, ਅਸੀਂ ਉਸ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਵੀ ਓਵਰਟੇਕ ਕਰਕੇ ਅੱਗੇ ਲੰਘ ਜਾਈਏ ਤਾਂ ਕਿ ਸਾਨੂੰ ਅਗਲਾ ਕੰਮ ਮਿਲ ਜਾਏ, ਕਰਦੇ ਹਾਂ ਨਾ ਓਵਰਟੇਕ, ਇੱਕ ਟਾਂਗੇ ਤੋਂ ਦੂਜਾ ਟਾਂਗਾ ਅੱਗੇ ਲੰਘਦਾ। ਪਰ ਇਸਦੇ ਵੀ ਕੋਈ ਨੇਮ ਬਣੇ ਹੋਏ ਨੇ, ਜੇ ਨੇਮ ਨੂੰ ਤੋੜ ਕੇ ਅੱਗੇ ਲੰਘ ਜਾਏਗਾ ਤਾਂ ਅਗਲੇ ਟਾਂਗੇ ਵਿਚ ਟਾਂਗਾ ਵਜੇਗਾ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜਾਂ ਹੋਰ ਕਿਸੇ ਵਸਤੂ ਵਿਚ ਵਜੇਗਾ, ਨੇਮ ਬਣੇ ਹੋਏ ਨੇ ਨਾ। ਇੱਥੇ ਮਨੁੱਖ ਦੀ ਦੌੜ ਲੱਗੀ ਹੋਈ ਹੈ, ਮਨ ਦੀ ਦੌੜ ਲੱਗੀ ਹੈ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇਸੇ ਦੌੜ ਨੇ ਬੰਦੇ ਨੂੰ ਮਾਰ ਲਿਆ ਜਦੋਂ ਸਤਨਾਮ ਸ੍ਰੀ ਵਾਹਿਗੁਰੂ। ਪਰ ਜੇ ਇਹ ਟਾਂਗਾ ਸਰੀਰ ਰੂਪੀ ਮਨ ਰੂਪੀ ਘੋੜੇ ਨਾਲ ਜੁੜਿਆ ਹੋਇਆ ਤੇ ਜਦੋਂ ਸਰਕਾਰ ਦੇ ਟਾਂਗਿਆਂ ਵਿਚ ਆ ਗਿਆ ਤਾਂ ਫੇਰ ਕੋਈ ਇੱਕ ਟਾਂਗੇ ਤੋਂ ਅੱਗੇ ਕੱਟਣ ਦਾ ਯਤਨ ਨਹੀਂ ਕਰਦਾ, ਇੱਕ ਤਰਕੀਬ ਵਿਚ ਚੱਲਦੇ ਨੇ, ਇੱਕ ਨੇਮ ਵਿਚ ਚੱਲਦੇ ਨੇ, ਇੱਕ ਤਰਕੀਬ ਵਿਚ ਚੱਲਦੇ ਨੇ, ਤਰਕੀਬ ਨਹੀਂ।

हर हर हर हर वाहे गुरु सतनाम हर हरे हर हर

ਮਿਲ ਜਾਵੇ ਤਾਂ ਉਸ ਨੂੰ ਪ੍ਰਾਪਤ ਕਹਿੰਦੇ ਹਨ। ਆਖਿਆ ਤੂੰ 84 ਲੱਖ ਜੂਨਾਂ ਵਿੱਚੋਂ, ਤ੍ਰਿਗੜ ਜੂਨਾਂ ਵਿੱਚੋਂ ਦੁੱਖ ਭੋਗਦਾ ਹੋਇਆ ਅਕਾਲ ਪੁਰਖ ਦੀ ਰਹਿਮ ਤੇ ਨਦਰ ਹੋਈ, ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਇਹੋ ਹੀ ਤੇਰੀ ਬਾਰੀ ਹੈ, ਇਹੀ ਵਕਤ ਹੈ, ਤੂੰ ਇਸ ਨੂੰ ਜਪ ਜਪ ਕੇ ਸੇਵਾ ਕਰਕੇ ਪ੍ਰਭੂ ਦੀ ਪ੍ਰਾਪਤੀ ਕਰ ਲਵੇਂ, ਜਨਮ ਮਰਨ ਤੋਂ ਰਹਿਤ ਹੋ ਜਾਵੇਂ। ਤੇ ਜੇ ਨਾ ਕੀਤਾ ਤਾਂ ਫਿਰ ਇਹ ਅਵਸਰ ਕਦੇ ਮਿਲੇਗਾ ਨਹੀਂ ਤੈਨੂੰ, ਇਸ ਲਈ ਆਪ ਬਖਸ਼ਿਸ਼ ਕਰਦੇ ਹਨ।

ਨਾਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਲੋਕ ਬੁਰੀ ਸੋਸਾਇਟੀ ਵਿੱਚ ਵਿਚਰਦੇ ਹਨ, ਬੁਰਾ ਲਿਟਰੇਚਰ ਪੜ੍ਹਦੇ ਹਨ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ। ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨਿਸ਼ਚੇ ਪੈਦਾ ਹੋ ਜਾਂਦੇ ਹਨ। ਉਹਨਾਂ ਦੇ ਹਿਰਦੇ ਵਿੱਚ ਐਸੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ ਕਿ ਰੱਬ ਕੋਈ ਨਹੀਂ, ਕਿਉਂਕਿ ਦਿਸਦਾ ਨਹੀਂ, ਹਿਸਾਬ ਕਿਤਾਬ ਮੰਨਣ ਵਾਲਾ ਕੋਈ ਨਹੀਂ। ਕਦੀ ਕਿਸੇ ਨੇ ਆ ਕੇ ਦੱਸਿਆ ਕਿ ਹਿਸਾਬ ਕਿਤਾਬ ਸਾਥੋਂ ਮੰਗਿਆ ਗਿਆ ਹੈ? ਇਹੋ ਜਿਹੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਹਸਤੀ ਤੋਂ ਮੁਨਕਰ ਕਰ ਦਿੰਦੀਆਂ ਹਨ। ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਆਸਤਿਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਨ੍ਹਾਂ ਨੂੰ ਵਿਚਾਰ ਪ੍ਰਾਪਤ ਹੈ, ਜਿਨ੍ਹਾਂ ਨੇ ਬ੍ਰਹਮ ਵਿਚਾਰ ਦੁਆਰਾ ਅੱਛੀ ਤਰ੍ਹਾਂ ਵੇਖਿਆ ਹੈ ਕਿ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਕੌਣ ਹੈ? ਇੱਕ ਨਿਰੰਕਾਰ ਹੈ, ਕੇਵਲ ਚੇਤਨ ਵਾਹਿਗੁਰੂ ਹੀ ਹੈ। ਅਗਰ ਉਹ ਨਾ ਹੋਵੇ, ਸੰਸਾਰ ਦੀ ਹਸਤੀ ਕੁਝ ਵੀ ਨਹੀਂ ਹੋ ਸਕਦੀ। ਇਸ ਕਰਕੇ ਉਹ ਲੋਕ ਆਸਤਿਕ ਹਨ ਜੋ ਨਿਰੰਕਾਰ ਦੀ ਹੋਂਦ ਨੂੰ ਮੰਨਦੇ ਹਨ। ਤੇ ਜਦੋਂ ਮਨੁੱਖ ਹੋਂਦ ਨੂੰ ਮੰਨਣ ਲੱਗ ਜਾਏਗਾ ਨਾ, ਫਿਰ ਉਸ ਨੂੰ ਸੋਝੀ ਪੈ ਜਾਏਗੀ, ਕਿਹੜੀ? ਜੋ ਸਾਹਿਬ ਜੀ ਬਾਣੀ ਵਿੱਚ ਕਹਿ ਰਹੇ ਹਨ।

ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹਾਂ, ਹਰ ਵੇਲੇ ਪਰਮੇਸ਼ਰ ਨੂੰ ਅੰਗ ਸੰਗ ਸਮਝਦੇ ਹਾਂ। ਉਹਨਾਂ ਨੂੰ ਇਉਂ ਭਾਸਦਾ ਜਿਵੇਂ ਅਸੀਂ ਵੀ ਪਰਮਾਤਮਾ

ਇੱਕ ਦੇਹ ਦੀ ਹੱਦ ਦੇ ਅੰਦਰ ਆ ਗਏ ਹਾਂ। ਜੀਵ ਆਤਮਾ ਇੱਕ ਬੂੰਦ ਦੀ ਨਿਆਈ ਹੈ। ਬੂੰਦ ਤੇ ਸਮੁੰਦਰ ਪਾਣੀ ਪਾਣੀ ਰੂਪ ਹੋਣ ਦੇ ਨਾਤੇ ਇੱਕੋ ਹੀ ਹਨ, ਪਰ ਫਰਕ ਇਤਨਾ ਹੈ ਕਿ ਸਮੁੰਦਰ ਬਹੁਤ ਵਿਸ਼ਾਲ ਹੈ ਤੇ ਬੂੰਦ ਇੱਕ ਥੋੜੀ ਛੋਟੀ ਜਿਹੀ ਚੀਜ਼ ਹੈ। ਬੂੰਦ ਜਿਵੇਂ ਥੋੜੇ ਪਾਣੀ ਵਿੱਚ ਥੋੜਾ ਹੋਣ ਕਰਕੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਹਨ, ਜਿਸ ਤਰ੍ਹਾਂ ਇੱਕ ਦਰਿਆ ਪਾਣੀ ਦਾ ਭਰਿਆ ਵਗਦਾ ਹੈ, ਉਹਦੇ ਕਿਨਾਰਿਆਂ ਤੋਂ ਪਾਣੀ ਉਛਲ ਕੇ ਨੀਚੇ ਇਧਰ ਉਧਰ ਟੋਹਿਆਂ ਵਿੱਚ ਗੜਿਆਂ ਦੇ ਵਿੱਚ ਜਾ ਡਿੱਗਿਆ। ਥੋੜਾ ਪਾਣੀ ਹੋਣ ਕਰਕੇ ਬੜੀ ਦੇਰ ਤੱਕ ਖੜਨ ਕਰਕੇ ਉੱਥੇ ਡੰਗਰ ਪਸ਼ੂ ਫਿਰਦੇ ਹਨ, ਉਹ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ, ਜੀ ਪੈਦਾ ਹੋ ਜਾਂਦੇ ਹਨ, ਹੋਰ ਕਈ ਕਿਸਮ ਦੇ ਨੁਕਸ ਪੈਦਾ ਹੋ ਜਾਂਦੇ ਹਨ ਉਸ ਜਲ ਵਿੱਚ, ਜਿਸ ਨੂੰ ਕੋਈ ਪੀਣ ਤਾਂ ਕੀ ਉਸ ਦੇ ਨਾਲ ਹੱਥ ਵੀ ਧੋਣਾ ਪਸੰਦ ਨਹੀਂ ਕਰਦਾ। ਸੋ ਕਿਉਂ ਉਹ ਦਰਿਆ ਤੋਂ ਅਲਵਿਦਾ ਹੋ ਕੇ ਅਗਰ ਉਸ ਪਾਣੀ ਨੂੰ ਕੋਈ ਮਹਾਂਪੁਰਖ ਕੋਈ ਭਲਾ ਪੁਰਸ਼ ਉਠਾ ਕੇ ਉਸੀ ਦਰਿਆ ਵਿੱਚ ਫੇਂਕ ਦੇਵੇ ਸੁੱਟ ਦੇਵੇ ਤਾਂ ਫਿਰ ਉਹ ਸ਼ੁੱਧ ਦਾ ਸ਼ੁੱਧ ਹੈ। ਇਸੇ ਤਰ੍ਹਾਂ ਹੀ ਇਹ ਜੀਵ ਆਤਮਾ ਅਗਿਆਨ ਵਸ਼ ਹੋ ਕੇ ਪਰਮੇਸ਼ਰ ਤੋਂ ਵਿਛੜ ਜਾਂਦੀ ਹੈ। ਹਾਲਾਂਕਿ ਜਿਹੋ ਜਿਹਾ ਪਰਮੇਸ਼ਰ ਦਾ ਸੁਭਾਅ ਹੈ ਸਤ ਚਿੱਤ ਆਨੰਦ ਇਹੋ ਜਿਹਾ ਹੀ ਇਹਦਾ ਹੈ, ਪਰ ਉਸ ਤੋਂ ਅਗਿਆਨ ਵਸ਼ ਹੋ ਕੇ ਵਿਛੜ ਕੇ ਇਹਨੂੰ ਅਨੇਕ ਦੁੱਖ ਤਕਲੀਫਾਂ ਆ ਚਿਮੜਦੀਆਂ ਹਨ, ਆਦਿ ਵਿਆਦ ਉਪਾਦ ਆ ਚਿਮੜਦੇ ਹਨ, ਆਸ਼ਾ ਤ੍ਰਿਸ਼ਨਾ ਚਿੰਤਾ ਤਿੰਨ ਦੇਣਾ ਆ ਚਿਮੜਦੀਆਂ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਦੂਤ ਆ ਚਿਮੜਦੇ ਹਨ। ਇਹ ਕਦੋਂ ਚਿਮੜਦੇ ਹਨ? ਜਦੋਂ ਪਰਮੇਸ਼ਰ ਦੀ ਹੋਂਦ ਤੋਂ ਮਨੁੱਖ ਦੂਰ ਹੋ ਜਾਂਦਾ ਤੇ ਜੇ ਕੋਈ ਮਹਾਂਪੁਰਖ ਕਿਰਪਾ ਕਰੇ ਉਸ ਪਾਣੀ ਨੂੰ ਫਿਰ ਦਰਿਆ ਦੇ ਵਿੱਚ ਚੁੱਕ ਕੇ ਸੁੱਟ ਦੇਵੇ ਪਰਉਪਕਾਰ ਕਰੇ ਤਾਂ ਫਿਰ ਉਹ ਪਾਣੀ ਫਿਰ ਨਿਰਮਲ ਹੋ ਜਾਂਦਾ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਵੀ ਨਾਮ ਮਿੱਠਾ ਲੱਗਣ ਲੱਗੇਗਾ, ਕਿਉਂਕਿ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਹੋਰ ਕਿਸੇ ਜੂਨੀ ਵਿੱਚ ਤੂੰ ਜਪ ਨਹੀਂ ਸਕਦਾ, ਇਹੋ ਹੀ ਤੇਰੀ ਬਾਰੀ ਹੈ। ਜਪਣ ਵਾਲਿਆਂ ਦੀ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ।

ਜਦ ਅਸੀਂ ਉਸ ਦੇ ਵਿੱਚ ਲਿਵਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਕਿ ਵਾਕਿਆ ਹੀ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹ ਜਿਹੇ ਹੀ ਹਾਂ ਜਿਹੜੇ ਉਸ ਦੇ ਸੁਭਾਵ ਹਨ ਇਹੋ ਹੀ ਸਾਡੇ ਹਨ ਤਮਾਮ ਦੁੱਖਾਂ ਤੋਂ ਬਰੀ ਹੋ ਜਾਵਾਂਗੇ ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਅਸੀਂ ਰਾਮ ਦੀ ਅੰਸ਼ ਹਾਂ ਮਨੁੱਖ ਤਨ ਇਸ ਵਾਸਤੇ ਮਿਲਿਆ ਹੈ ਅਸਲ ਆਸਤਿਕ ਉਹ ਹੈ ਜਿਹੜਾ ਇਸ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ ਬਾਕੀ ਜੋ ਕੋਸ਼ਿਸ਼ ਕਰਦੇ ਹਨ ਉਹ ਵੀ ਆਸਤਿਕ ਹੀ ਹਨ ਕਿਉਂਕਿ ਸਤਸੰਗਤ ਵਿੱਚ ਜਾ ਕੇ ਇਹ ਸਤਸੰਗਤ ਪਰਮਾਰਥ ਦਾ ਸਕੂਲ ਹੈ ਜਦੋਂ ਜਗਿਆਸੂ ਇੱਥੇ ਸੰਗਤ ਕਰਦਾ ਰਹਿੰਦਾ ਜਾਂਦਾ ਰਹਿੰਦਾ ਤਾਂ ਫਿਰ ਰੰਗ ਲਾਗਤ

ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਭਾਈ ਤੂੰ ਸਿਮਰਨ ਕਰਦਿਆਂ ਨਾਮ ਜਪਦਿਆਂ ਹੋਇਆਂ ਵੀ, ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਨਿਮਰਤਾ ਦੇ ਨਾਲ ਇਹ ਅਰਦਾਸ ਕਰਨੀ ਹੈ। ਹੇ ਵਾਹਿਗੁਰੂ, ਜਪ ਤਪ ਸੰਜਮ ਧਰਮ ਨਾ ਕਮਾਇਆ, ਜਿਵੇਂ ਆਖਿਆ ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰੋ, ਛਿਨ ਛਿਨ ਸਿਮਰਨਾ ਸਾਸ ਗਰਾਸ ਭਗਤੀ ਕਰਨੀ, ਫਿਰ ਕਰਦਿਆਂ ਹੋਇਆਂ ਵੀ ਹਜ਼ੂਰ ਕਹਿੰਦੇ ਹਨ ਛਿਨ ਛਿਨ ਸਿਮਰੋ ਅਗਮ ਅਪਾਰੋ। ਹੇ ਵਾਹਿਗੁਰੂ, ਮੈਂ ਅਜੇ ਵੀ ਕੁਝ ਨਹੀਂ ਕੀਤਾ, ਕਿਉਂਕਿ ਕੀਤਾ ਹੋਇਆ ਪਤਾ ਨਹੀਂ ਸਿਮਰਨ ਤੇਰੇ ਦਰ ਤੇ ਮੇਰਾ ਪ੍ਰਵਾਨ ਹੋਇਆ ਹੈ ਕਿ ਨਹੀਂ ਹੋਇਆ। ਇਸ ਲਈ ਮੇਰੀ ਇੱਕ ਅਰਦਾਸ ਹੈ, ਛਿਨ ਛਿਨ ਸਿਮਰੋ ਅਗਮ ਅਪਾਰੋ, ਸ੍ਰੀ ਪਤਨਾਥ ਸ਼ਰਨ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰੋ। ਅਸੀਂ ਕਿਹੜੇ ਜਪ ਕਰ ਲਵਾਂਗੇ, ਕਿਹੜੇ ਤਪ ਕਰ ਲਵਾਂਗੇ, ਹੇ ਨਿਰੰਕਾਰ ਮੈਨੂੰ ਤਾਰ ਲੈ, ਮੈਂ ਮੰਦਾ ਚੰਗਾ ਜਿਹੋ ਜਿਹਾ ਹਾਂ, ਮੈਨੂੰ ਆਪ ਦਾ ਬਣਾ ਲੈ, ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਭਾਈ ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਏਡੀ ਨਿਮਰਤਾ ਦੇ ਨਾਲ ਅਰਦਾਸ ਕਰਨੀ ਹੈ। ਭਗਤ ਕਬੀਰ ਜੀ ਦੇ ਪਾਸ ਇੱਕ ਪ੍ਰੇਮੀ ਆਇਆ, ਮਹਾਰਾਜ ਕਿਰਪਾ ਕਰੋ, ਕੋਈ ਜੁਗਤੀ ਦੱਸੋ ਜਿਸ ਤਰ੍ਹਾਂ ਮਨ ਟਿਕ ਜਾਵੇ। ਇਹ ਮਨ ਇਹ ਦਹਿ ਦਿਸ ਤਾਂਦਾ, ਜਦੋਂ ਵੀ ਸਿਮਰਨ ਕਰਨ ਲੱਗਦੇ ਆ ਤਾਂ ਮਨ ਗੈਰ ਹਾਜ਼ਰ ਹੋ ਜਾਂਦਾ, ਮਨ ਘਰ ਦੀਆਂ ਪੋਥੀਆਂ ਫੁੱਲ ਬੈਠਦਾ, ਮਨ ਬਾਹਰ ਭਟਕਦਾ। ਜਦੋਂ ਵੀ ਸਿਮਰਨ ਵਿੱਚ ਜੁੜਦੇ ਹਾਂ, ਕਿਰਪਾ ਕਰੋ ਸਾਡਾ ਮਨ ਜੁੜ ਜਾਵੇ, ਕਿਉਂਕਿ ਕਬੀਰ ਜੀ ਕੱਪੜਿਆਂ ਦੀ ਬੁਣਤੀ ਦਾ ਕੰਮ ਕਰਦੇ ਸਨ ਤੇ ਕਿਲੇ ਗੱਡੇ ਹੋਏ ਸਨ। ਇਸ ਪ੍ਰੇਮੀ ਦੀ ਗੱਲ ਸੁਣ ਕੇ ਆਪ ਉੱਠੇ ਤੇ ਹਥੌੜਾ ਚੁੱਕਿਆ ਤੇ ਉਸ ਕਿਲੇ ਦੇ ਉੱਪਰ ਜ਼ੋਰ ਦਾ ਮਾਰ ਦਿੱਤਾ ਤੇ ਚਲੇ ਗਏ। ਦੂਸਰੇ ਦਿਨ ਇਹ ਪ੍ਰੇਮੀ ਫਿਰ ਆਣ ਖੜੋਤਾ, ਮਹਾਰਾਜ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਮਨ ਨਹੀਂ ਟਿਕਦਾ, ਕੋਈ ਉਪਾਅ ਦੱਸੋ ਜੇ ਮਨ ਟਿਕ ਜਾਏ ਤਾਂ। ਕਬੀਰ ਜੀ ਨੇ ਫਿਰ ਉਸ ਕਿਲੇ ਤੇ ਚੋਟ ਮਾਰ ਦਿੱਤੀ। ਤੀਸਰਾ ਦਿਨ ਹੋਇਆ, ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋਈ ਹੈ, ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ। ਕਬੀਰ ਜੀ ਉੱਠੇ, ਹਥੌੜਾ ਚੁੱਕਿਆ, ਫਿਰ ਕਿਲੇ ਦੇ ਉੱਪਰ ਚੋਟ ਮਾਰੀ। ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਉਸ ਪ੍ਰੇਮੀ ਨੇ ਚਰਨ ਫੜ ਲਏ, ਮਹਾਰਾਜ ਮੈਨੂੰ ਦੱਸੋ ਤਾਂ ਸਹੀ ਇਹ ਮਨ ਕਿਵੇਂ ਟਿੱਕੇ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਤੇਰੇ ਹੀ ਸਵਾਲ ਦਾ ਜਵਾਬ ਰੋਜ਼ ਦਿੰਦੇ ਰਹੇ ਹਾਂ ਪਰ ਤੈਨੂੰ ਸਮਝ ਨਹੀਂ ਆਈ। ਮਹਾਰਾਜ ਫਿਰ ਕਿਰਪਾ ਕਰੋ, ਇਹ ਕੀ ਸਵਾਲ ਹੈ, ਮੇਰੇ ਸਵਾਲ ਦਾ ਕੀ ਜਵਾਬ ਹੈ। ਤਾਂ ਕਬੀਰ ਜੀ ਕਹਿਣ ਲੱਗੇ, ਜਿਸ ਤਰ੍ਹਾਂ ਇਸ ਕਿਲੇ ਨੂੰ ਰੋਜ਼ ਚੋਟ ਮਾਰ ਦਿੰਦੇ ਆ ਨਾ ਤੇ ਇਹ ਗੱਡਿਆ ਰਹਿੰਦਾ ਹੈ, ਤੇ ਜੇ ਕਿਲੇ ਨੂੰ ਚੋਟ ਨਾ ਮਾਰੀਏ ਤਾਂ ਕਿਲਾ ਉਖੜ ਜਾਂਦਾ, ਤੇ ਜਦੋਂ ਕਿਲਾ ਉਖੜ ਜਾਵੇ ਤਾਂ ਫਿਰ ਪਤਾ ਨਹੀਂ ਕਿੱਥੇ ਟਿਕੇਗਾ। ਤੇ ਇਸੇ ਤਰ੍ਹਾਂ ਜੋ ਮਨੁੱਖ ਰੋਜ਼ ਸਤ ਸੰਗਤ ਵਿੱਚ ਜਾ ਕੇ ਗੁਰੂ ਕੀ ਬਾਣੀ ਸ਼ਰਵਣ ਕਰਦਾ ਹੈ, ਪ੍ਰਭੂ ਦੇ ਗੀਤ ਗਾਉਂਦਾ ਹੈ, ਬਾਣੀ ਦੁਆਰਾ ਇਸ ਮਨ ਤੇ ਚੋਟਾਂ ਪੈਂਦੀਆਂ ਹਨ ਨਾ ਜਦੋਂ, ਤਾਂ ਫਿਰ ਮਨ ਜੁੜ ਜਾਂਦਾ ਹੈ ਈਸ਼ਵਰ ਦੇ ਚਰਨਾਂ ਵਿੱਚ, ਤੇ ਫਿਰ ਐਸਾ ਜੁੜਦਾ ਜਿਸ ਤਰ੍ਹਾਂ ਧਰੂ ਭਗਤ ਦਾ ਮਨ ਜੁੜ ਗਿਆ ਸੀ, ਪ੍ਰਹਿਲਾਦ ਭਗਤ ਦਾ ਮਨ ਜੁੜ ਗਿਆ ਸੀ। ਇਸ ਲਈ ਭਾਈ ਮਨੁੱਛਾ ਜਨਮ ਪ੍ਰਾਪਤ ਹੋਇਆ, ਭਾਈ ਪ੍ਰਾਪਤ ਮਾਨਖ ਦੇ ਹੁਰੀਆ ਗੋਵਿੰਦ ਮਿਲਣ ਕੀ, ਇਹੋ ਤੇਰੀ ਬਰੀਆ, ਤੇ ਕਿਵੇਂ ਮਿਲਿਆ ਜਾ ਸਕਦਾ। ਆਖਿਆ ਸਤਸੰਗਤ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਸਿਫਤ ਸਲਾਹ ਕੀਤਿਆਂ ਉਹ ਮਿਲ ਸਕਦਾ, ਕਿਸੇ ਸੋਨੇ ਚਾਂਦੀ ਦੇ ਵੱਟੇ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਬੀਰ ਜੀ ਕਹਿੰਦੇ ਹਨ, ਕੰਚਨ ਸਿਉਂ ਪਾਈਏ ਨਹੀਂ ਤੋਲ, ਆਪ ਦੇ ਬਰਾਬਰ ਸੋਨਾ ਵੀ ਦਾਨ ਕਰ ਦੇਵੇ ਨਾ, ਜਿਤਨਾ ਤੇਰਾ ਵਜਨ ਹੈ ਉਤਨੇ ਵਜਨ ਦਾ ਸੋਨਾ ਦਾਨ ਕਰ ਦੇਵੇ।
ते कवें मैं प्रभु दी प्राप्ति कर ली है जा प्रभु दी प्रसन्नता प्राप्त कर ली है कदे नहीं मिल सकदी। आखिया ए तां उदी प्रसन्नता लई उदे गुण गाउणे पैणगे आपा देना पएगा। कबीर जी कहिंदे ने कंचन स्यों पाईऐ नहीं तोल। आख्या फिर तुसी किस तरह राम नूं मुल लै लिया। आख्या मन दे राम लिया है मोल। अपना मन दे दिता है ते फिर जे तू मेरा होए रहे तो सब जग तेरा हो। जब हम होते तब तू नहीं। जदों मैं है हंकार है तो परमेश्वर नहीं है। ते जदों भाई आपा गुरु दे अर्पण कर देवेगा अहंकार गुरु नू अर्पण कर देवेगा ते फिर तेनू गुरु प्राप्त हो जानगे। मुंह के बोलन बोलिए जित सुन तरे प्यार अमृत वेला सच नाउ वड्याई विचार। तो इसलिए भाई ए मनुच्छा जन्म जप जप के सिमरन करके सेवा करके ही सफल हो सकदा है। ते जिन्हां ने सिमरन नहीं कीता सेवा नहीं कीती ओ बेशक खांदियां पींदियां पहनदियां कारो विहार करदियां भी ओ तां एक मुर्दा दे समान हन। मृतक कहिए नानका जह प्रीत नाही भगवंत। इसलिए इस नूं जप जप के सफल कर लै। हजूर पंजवें पातशाह बख्शिश कर रहे हन के शुभ कर्म करदियां भी ए अरदास कर जो आप कर रहे हन। जप तप संजम धर्म ना कमाया।

समुंदर दे किनारे एक जोगी राज अपनी अखां बंद करके बैठा है।

ਸ਼ਹਿਰ ਦੇ ਵਿੱਚੋਂ ਦੋ ਪ੍ਰੇਮੀ ਆਏ ਇਸ ਜੋਗੀ ਰਾਜ ਦੇ ਸਾਹਮਣੇ ਮੱਥਾ ਟੇਕਿਆ। ਸਾਹਮਣੇ ਪਈ ਸੰਦੂਖੜੀ ਵਿੱਚ ਕੁਝ ਮਾਇਆ ਪਾਈ, ਥੋੜੀ ਦੂਰ ਹਟ ਕੇ ਬੈਠ ਗਏ ਨੇ। ਥੋੜੀ ਦੇਰ ਬਾਅਦ ਦੋ ਚਾਰ ਹੋਰ ਪ੍ਰੇਮੀ ਆਏ ਨੇ, ਉਹਨਾਂ ਵੀ ਸੰਦੂਖੜੀ ਵਿੱਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਾਉ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿੱਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇੱਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇੱਕ ਮੁਸਾਫਰ ਮਾਲਕ ਜਾਪਦਾ, ਇੱਕ ਨੌਕਰ। ਨੌਕਰ ਕਹਿਣ ਲੱਗਾ, ਇਹ ਜੋਗੀ ਰਾਜ ਕਿਵੇਂ ਮਨ ਟਿਕਾ ਕੇ ਬੈਠਾ ਹੈ, ਕਿਵੇਂ ਇਹਦਾ ਮਨ ਪਰਮੇਸ਼ਰ ਦੇ ਨਾਲ ਜੁੜੇ ਹੈ। ਉਸ ਮਾਲਕ ਦਾ ਨੌਕਰ ਮੁਸਕਰਾ ਪਿਆ। ਮੁਸਕਰਾ ਕੇ ਕਿਹਾ ਆਪਣੇ ਨੌਕਰ ਨੂੰ, ਹਾਂ ਜੋਗੀ ਰਾਜ ਜੁੜਿਆ ਹੋਇਆ, ਪਰ ਪਰਮੇਸ਼ਰ ਦੇ ਨਾਲ ਨਹੀਂ, ਆਪਣੀ ਲੋਹੇ ਦੀ ਸੰਦੂਖੜੀ ਨਾਲ। ਨੌਕਰ ਪੁੱਛਦਾ, ਲੋਹੇ ਦੀ ਸੰਦੂਖੜੀ ਨਾਲ?

ਧੰਨ ਗੁਰੂ ਨਾਨਕ ਸਾਹਿਬ। ਕਹਿਣ ਲੱਗੇ ਮਰਦਾਨਿਆਂ, ਇਸ ਜੋਗੀ ਰਾਜ ਦੇ ਸਾਹਮਣੇ ਲੋਹੇ ਦੀ ਸੰਦੂਖੜੀ ਪਈ ਏ। ਹਾਂ ਪਾਤਸ਼ਾਹ। ਤੇ ਉਸ

ਕਬੀਰ ਸਾਹਿਬ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ ਇਨਸਾਨ

ਇਹ ਅਪਰਾਧੀ ਨੇ। ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਿਤ ਅਖਵਾਉਂਦੇ ਨੇ।

ਬੱਗ ਬਗਲੇ ਨੂੰ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਅੱਖਾਂ ਬੰਦ ਕਰਕੇ ਇਹਦਾ ਰੰਗ ਚਿੱਟਾ ਹੁੰਦਾ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ ਚਲੋ ਭੈਣਾ ਬੜੇ ਵੱਡੇ ਸੰਤ ਮਹਾਂਪੁਰਸ਼

ਸਾਰੀਆਂ ਮੱਛੀਆਂ ਤੇ ਆਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ। ਪਰ ਬਗਲਾ ਜਿਹੜਾ ਹੈ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ, ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਹੈ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ। ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ, ਤੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬਗਲਾ ਮੱਛੀ ਨੂੰ ਮੂੰਹ ਵਿਚ ਪਾ ਕੇ ਤੇ ਉੱਡਣ ਦੀ ਕਰਦਾ। ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ

ਬਾਣੀ ਦੇ ਉਪਦੇਸ਼ ਤੋਂ ਇਹ ਪਤਾ ਲੱਗਦਾ ਐ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਾਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਫੋਲਣ ਲੱਗ ਪਏ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈਣ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਦ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਉਹ ਪਰੌਂਠੇ ਖਾ ਕੇ ਅਗਾਂ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरुष कहन लगे बड़ाई ठीठ है, यह मनदा ही नहीं। तो लालची अंदरों अंदरी हसदा जाता है, तो कहता महापुरुषो लालो जिन्ना जोर लाना है, मैं किड़ा मनना है कि परौंठा मैं खादा है। और अगे गए जंगल आया, जंगल नू अग लगी सी। महापुरुष कहन लगे भाई अग लगी, जे झूठ बोलिया आपा दोनों सड़ जावांगे, हुण तां दस दे परौंठा तू ही खादा है। कहन लगा महापुरुषो रब दी सौ, मैं परौंठा देखे नहीं ते खाना कित्थों सी। अग भी पार कर ली। महापुरुष कहन लगे ए तां बड़ा ही ढीठ निकले, मनदा ही नहीं। ते ओ भी कही जांदा महापुरुषो लालो हां जोर जिन्ना लाना, मैं केड़ा मनना है। अगे एक माया दा ढेर आया, महापुरुषा ने उस माया दे ते निसे कीते, ते ओ ठग कहन लगा महाराज आदमी आपा दो आ, ते माया दे ते निसे क्यों कीते। ते महापुरुष कहन लगे भाई एक हिस्सा ते तेरा ते एक मेरा, ते एक हिस्सा ओदा जिन्ने ओ परौंठा खादा सी, जे ओ एथे होंदा ते अपना हिस्सा ओ भी लै लैंदा। ते जदू ए सुनिया ते छाल मार के उस ढेर ते जा पे, नाले माया फड़ ली, ते नाले कहंदा महापुरुषो मारो भावे रखो, ए ढेर मेनू दे दियो क्योंकि ओ परौंठा मैं ही खादा सी। ते महापुरुष कहन लगे भाई इस माया ने ते तेरे नाल नहीं जाना, जदू तेन सच बोलन वास्ते कहा ते रब दी सौ खा गए, माया दा सवाल आया ते सच बोल पिया, पर ए माया तेरे नाल नहीं जाने, ए कल खत्म हो सकती है पर परमेश्वर दा नाम ओ ता कदी भी खत्म नहीं होंदा। भाई इस वास्ते कल मैं राम नाम सार इस कलयुग विच उस परमेश्वर दे नाम ने ही तेरी सहायता करनी है, और किसी ने भी तेरी बाह नहीं फड़नी है।

0: ਕੋਸ਼ਿਸ਼ ਕਰਨਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਟਾਲ, ਸੁਣਿਐ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਇਕੱਥੇ, ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukdi maar ke paave jithe jehde aasan vich baithna chahunde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਿਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਿਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ ਆ।

0: ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
1: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚਾਂਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
0: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜਰੂਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ

ਵਾਹਿਗੁਰੂ ਦੀ ਹੋਂਦ ਵਿੱਚ ਵੀ ਦਖਲ ਦਿੰਦੇ। ਫਲਾਣੇ ਦਾ ਸੌਰ ਗਿਆ, ਸਾਡਾ ਨਹੀਂ ਸੌਰਿਆ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ, ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ। ਕਿਉਂਕਿ ਗੁਰੂ ਤਾਂ ਸਦਾ ਹੀ ਭਲਾ ਲੋਚਦੇ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਤਾਂ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ, ਤੈਨੂੰ ਜ਼ਰੂਰ ਦੇਵੇਗਾ। ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਬ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ, ਉਹ ਸੇਵਕ ਹੈ, ਸਿੱਖ ਹੈ, ਸਖਾ ਹੈ। ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦੇ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ, ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ। ਜਿਸ ਨੂੰ ਦਇਆ ਸਦਾ ਹੋ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ। ਬਈ ਤੇਰਾ ਕੰਮ ਹੈ, ਉਸ ਦਾ ਸ਼ੁਕਰਾਨਾ ਕਰ, ਉਹਦੇ ਗੁਣ ਗਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਨਾ ਮਿਲੇ, ਇਹ ਗੁਰੂ ਵੱਲੋਂ ਬੇਮੁੱਖ ਹੋ ਜਾਂਦਾ। ਹਜ਼ੂਰ ਕਹਿੰਦੇ ਹਨ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ, 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ, ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜਹ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਨਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁੱਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟਿਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਹੈ। ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿੱਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਹਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਈ ਦਬਾ ਦਿਓ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖਾਂ ਦੀਆਂ ਜੋਲੀਆਂ ਭਰ ਕੇ ਆ ਗਏ।
ਗੁਰੂ ਕਾ ਸਿੱਖ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਪਲੀਏ ਪੁਰਸ਼ੇ ਮਾਲਕ ਜੋ ਕਰਦਾ ਭਲਾ ਹੀ ਕਰਦਾ ਪਤਾ ਨਹੀਂ ਇਸ ਵਿੱਚ ਹੀ ਸਾਡਾ ਕੋਈ ਭਲਾ ਹੋ ਸਾਨੂੰ ਨਿਸ਼ਰਦ ਨਹੀਂ ਹੋਣਾ ਚਾਹੀਦਾ ਸਿਦਕ ਨਹੀਂ ਹਾਰਨਾ ਚਾਹੀਦਾ ਇਹ ਸਾਰੀਆਂ ਦਾਤਾਂ ਉਹਦੀਆਂ ਹਨ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਅਗਲੇ ਸਾਲ ਫਿਰ ਸੋਨਾ ਲਾਲ ਬਖਸ਼ਿਆ ਹੁਣ ਘਰ ਵਾਲੀ ਦਾ ਜੀ ਨਹੀਂ ਕਰਦਾ ਕਿ ਲੈ ਜਾਵਾਂ ਕਿਤੇ ਫਿਰ ਨਾ ਸਰੀਰ ਤਿਆਗ ਜਾਵੇ ਪਤਾ ਨਹੀਂ ਕੀ ਕਾਰਨ ਹੈ ਪਰ ਗੁਰੂ ਕੇ ਸਿੱਖ ਨੇ ਆਖਿਆ ਜਿਸ ਬੱਚੇ ਨੇ ਗੁਰੂ ਕਾ ਦੀਦਾਰ ਨਹੀਂ ਕੀਤਾ ਗੁਰੂ ਨੇ ਜਿਸ ਬੱਚੇ ਨੂੰ ਆਪਣਾ ਨਹੀਂ ਬਣਾਇਆ ਉਹ ਸਾਡਾ ਵੀ ਨਹੀਂ ਇਸ ਲਈ ਪਹਿਲੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾਉਣੀ ਹੈ ਭਾਗਵਾਨੇ ਤੂੰ ਮਨ ਨੂੰ ਡੁਲਾਏ ਮਨ ਨਾ ਕਰ ਅਸੀਂ ਗੁਰੂ ਕੇ ਬੱਚੇ ਹਾਂ ਉਹ ਸਾਡੇ ਮਾਤਾ ਪਿਤਾ ਹਨ ਤੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਨਾਲ ਵਿਤਕਰਾ ਨਹੀਂ ਕਰਿਆ ਕਰਦੇ ਪਿਆਰੀ ਸਾਧ ਸਿੰਘ ਜਦੋਂ ਮੱਥਾ ਟਿਕਾਣ ਲਈ ਆਏ ਸਤਿਗੁਰਾਂ ਦੇ ਚਰਨਾਂ ਤੇ ਲਿਟਾਇਆ ਇਹ ਬੱਚਾ ਵੀ ਸਰੀਰ ਤਿਆਗ ਗਿਆ ਉਚਾਰਨ ਕਰੋ ਸ੍ਰੀ ਹੁਣ ਤਾਂ ਬੜਾ ਹੀ ਵੈਰਾਗ ਆਇਆ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਨੂੰ ਦਬਾ ਦਿਓ ਜਪ ਜੀ ਸਾਹਿਬ ਦਾ ਪਾਠ ਕਰਕੇ ਤੇ ਦਬਾ ਦਿਓ ਜੋ ਮਾਲਕ ਕਰਦਾ ਚੰਗੀ ਕਰਦਾ ਬੜੇ ਨਿਰਾਸ਼ ਹੋਏ ਪਰ ਇੱਕ ਪਾਸੇ ਗੁਰੂ ਕਾ ਸਿਦਕ ਵੀ ਹੈ ਬਈ ਗੁਰੂ ਜੋ ਕਰਦਾ ਭਲੀ ਕਰਦਾ ਪਿਆਰੀ ਸਾਧ ਸਿੰਗਤ ਤੀਸਰੇ ਸਾਲ ਵੀ ਨਿਰੰਕਾਰ ਨੇ ਇੱਕ ਲਾਲ ਇਹਨਾਂ ਨੂੰ ਬਖਸ਼ਿਸ਼ ਕੀਤਾ ਹੁਣ ਘਰ ਵਾਲੀ ਕਹਿੰਦੀ ਮੈਂ ਨਹੀਂ ਲੈ ਜਾਣਾ ਇਸ ਨੂੰ ਗੁਰੂ ਕਾ ਸਿੱਖ ਕਹਿਣ ਲੱਗਾ ਭਾਗਵਾਨੇ ਇਹ ਗੁਰੂ ਦੀਆਂ ਗੁਰੂ ਹੀ ਜਾਣਦਾ ਹੈ ਇਸ ਵਾਸਤੇ ਅਸੀਂ ਗੁਰੂ ਕੇ ਜਿਉਂਦੇ ਮੋਹੇ ਜਿੱਥੇ ਕਿੱਥੇ ਅਸੀਂ ਗੁਰੂ ਕੇ ਹਾਂ ਸਾਡਾ ਤਨ ਮਨ ਧਨ ਪਰਿਵਾਰ ਸਭ ਗੁਰੂ ਕਾ ਹੈ ਅਸੀਂ ਕਿਉਂ ਬੇਮੁਖ ਹੋ ਕੇ ਮਰੀ ਕਿਉਂ ਬੇਮੁਖ ਹੋ ਕੇ ਵਿਚਰੀਏ ਤੇ ਜਦੋਂ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰਾਂ ਨੇ ਆਪਣਾ ਮਿਹਰ ਦਾ ਹੱਥ ਇਸ ਬੱਚੇ ਤੇ ਰੱਖਿਆ ਸਦਾ ਚਿਰਨਜੀਵ ਰਹੋ ਸੁਖ ਮਾਣੋ ਗੁਰੂ ਘਰ ਦੀ ਖੁਸ਼ੀਆਂ ਮਾਣੋ ਤੇ ਗੁਰੂ ਕਾ ਸਿੱਖ ਕਹਿੰਦਾ ਮਹਾਰਾਜ ਪਹਿਲਿਆਂ ਨੂੰ ਵੀ ਇਹ ਅਸੀਸ ਦੇ ਦੇਣੀ ਸੀ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਦਾ ਹੁਕਮ ਐਵੇਂ ਸੀ ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਤੇ ਤੁਹਾਡੇ ਵੀ ਦੁੱਖ ਕੱਟੇ ਗਏ ਹਨ ਪਹਿਲੇ ਬੱਚੇ ਨੇ 16 ਸਾਲ ਦੀ ਉਮਰ ਵਿੱਚ ਤੁਹਾਨੂੰ ਵਿਛੋੜਾ ਦੇਣਾ ਸੀ ਤੇ ਕਿਤਨਾ ਦੁੱਖ ਹੁੰਦਾ ਦੂਸਰੇ ਬੱਚੇ ਨੇ 25-26 ਸਾਲ ਦੀ ਉਮਰ ਵਿੱਚ ਵਿਆਹ ਕਰਾ ਕੇ ਤੁਹਾਨੂੰ ਵਿਛੋੜਾ ਦੇ ਜਾਣਾ ਸੀ ਤੇ ਮਾਤਾ ਪਿਤਾ ਦੇ ਬੈਠਿਆਂ ਬੱਚਾ ਚਲਾ ਜਾਵੇ ਕਾਲਜੇ ਨੂੰ ਸ਼ੇਕ ਪੈ ਜਾਂਦੇ ਹਨ ਤੁਸੀਂ ਗੁਰੂ ਘਰ ਵਿੱਚ ਸਿਦਕ ਦੇ ਨਾਲ ਆਏ ਹੋ ਪਿਆਰ ਦੇ ਨਾਲ ਆਏ ਹੋ ਗੁਰੂ ਨੇ ਉਹਨਾਂ ਦਾ ਵੀ ਜਨਮ ਮਰਨ 84 ਕੱਟ ਦਿੱਤੀ ਹੈ ਤੇ ਜਿਹੜੇ ਤੁਸੀਂ ਦੁੱਖ ਭੋਗਣੇ ਸੀ ਉਹ ਵੀ ਦੁੱਖ ਕੱਟੇ ਗਏ ਹਨ ਤੋ ਇਸ ਵਾਸਤੇ ਗੁਰੂ ਜੋ ਕਰਦਾ ਭਾਈ ਭਲਾ ਹੀ ਕਰਦਾ ਇਸ ਲਈ ਹਜ਼ੂਰ ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ।

ਉਹ ਪਰਮਾਤਮਾ ਅਕਾਲ ਪੁਰਖ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਹੈ। ਅਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਭਾਈ ਸਾਹਿਬ ਭਾਈ ਮਰਦਾਨੇ ਜੈ ਨੂੰ ਜੋ ਇੱਕ ਪਿਛੜੀ ਜਾਤੀ ਵਿੱਚੋਂ ਸੀ, ਉਹਨੂੰ ਆਪਣੇ ਗਲ ਨਾਲ ਲਾ ਕੇ ਇਤਨਾ ਵੱਡਾ ਮਾਣ ਦਿੱਤਾ। ਕਹਿਣ ਲੱਗੇ ਭਾਈ ਅੱਡ ਤੋਂ ਤੂੰ ਮੇਰਾ ਭਾਈ ਹੈ, ਆਪਣਾ ਭਰਾ ਬਣਾ ਲਿਆ, ਆਪਣਾ ਭਰਾ ਬਣਾ ਕੇ ਇਤਨਾ ਮਾਣ ਦੇ ਦਿੱਤਾ ਕਿ ਭਾਈ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੇ ਆ, ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਐਸਾ ਜ਼ਿਕਰ ਕਰਦੇ ਨੇ। ਸੋ ਮੈਂ ਜ਼ਿਕਰ ਕਰ ਰਿਹਾ ਨਿਮਾਣਿਆਂ ਦਾ ਮਾਣ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਲਾਲੋ ਜੀ ਦਾ ਕੁੰਡਾ ਆਪ ਖਟਖਟਾਇਆ, ਲਾਲੋ ਸਤ ਕਰਤਾਰ, ਭਾਈ ਲਾਲੋ ਧੰਨ ਰੰਕਾਰ। ਕਹਿੰਦੇ ਨੇ ਆਵਾਜ਼ ਆਈ ਬਾਬਾ ਭੰਡਾਰਾ ਅੱਗੇ ਹੈ, ਇਹ ਤੇ ਇੱਕ ਗਰੀਬ ਦਾ ਘਰ ਹੈ। ਸਤਿਗੁਰ ਕਹਿਣ ਲੱਗੇ ਨਾ ਭਾਈ ਮੈਂ ਭੰਡਾਰਾ ਖਾਣ ਨਹੀਂ ਆਇਆ, ਮੈਂ ਤੇ ਤੇਰੇ ਕੋਲ ਆਇਆ। ਬੂਹਾ ਖੋਲ, ਜਦੋਂ ਬੂਹਾ ਖੋਲਿਆ ਤੇ ਵੇਖਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਨੇ। ਜੀ ਆਇਆ ਆਖਿਆ, ਪਿਆਰ ਨਾਲ ਅੰਦਰ ਬਿਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਿਮਾਣੇ ਨੂੰ ਵੀ ਮਾਣ ਬਖਸ਼ੇ, ਕਿਉਂਕਿ ਉਹ ਹੈ ਹੀ ਨਿਮਾਣਿਆਂ ਦਾ ਮਾਣ ਹੈ। ਸੰਪੂਰਨਤਾ ਧੰਨ ਗੁਰੂ ਅਰਜਨ ਸਾਹਿਬ ਦੇ ਰਹੇ ਨੇ। ਧਿਆਨ ਦੇਣਾ, ਭਾਈ ਮਰਦਾਨਾ ਤੇ ਭਾਈ ਲਾਲੋ ਜੈ ਨੂੰ ਗਲ ਨਾਲ ਲਾ ਕੇ ਗੁਰੂ ਸਾਹਿਬ ਨੇ ਨਿਮਾਣਿਆਂ ਨੂੰ ਮਾਣ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਹੁਣ ਕੀ ਕਰ ਰਹੇ ਨੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਹੋਇਆ ਸੀ, ਸਾਧ ਸੰਗਤ ਉਹਨਾਂ ਨੂੰ ਗਲ ਨਾਲ ਲਾ ਲਿਆ, ਆਪਣੀ ਗਲ ਨਾਲ ਲਾ ਕੇ ਇਤਨਾ ਸਨਮਾਨ ਦੇ ਦਿੱਤਾ, ਆਪਣੇ ਨਾਲ ਬਿਠਾ ਕੇ ਆਪਣੇ ਵਰਗਾ ਦਰਜਾ ਦੇ ਦਿੱਤਾ। ਅੱਜ ਤੁਹਾਡੇ ਸਮਕਸ਼ ਦਾਸ ਕੇਵਲ ਇਤਨੀ ਹੀ ਬਾਤ ਰੱਖਣਗੇ ਕਿ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ, ਜਿਹੜਾ ਇਸ ਦਰ ਤੇ ਨਿਮਾਣਾ ਬਣ ਕੇ ਆਉਂਦਾ ਉਹਨੂੰ ਗੁਰੂ ਘਰ ਵੱਲੋਂ ਮਾਣ ਕਿਵੇਂ ਮਿਲਦਾ, ਇੱਜ਼ਤ ਰਿਸਪੈਕਟ ਕਿਵੇਂ ਮਿਲਦੀ ਹੈ। ਹੁਣ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ

ਨਾਮਦੇਵ ਨੂੰ ਮਾਨ ਕਿਵੇਂ ਮਿਲੇ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਨਾਮਦੇਵ ਜੋਹਰੇ ਵਿੱਚ ਮੰਦਰ ਵਿੱਚ ਆ ਕੇ ਭਗਤੀ ਕਰਨ ਬੈਠੇ ਨੇ ਤੇ ਧਰਮ ਦੇ ਠੇਕੇਦਾਰਾਂ ਪੰਡਤਾਂ ਚੁੱਕ ਕੇ ਬਾਹਰ ਮਾਰ ਲਿਆ। ਤੂੰ ਨੀਵੀਂ ਜਾਤ ਵਿੱਚੋਂ ਸ਼ੁੱਧ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ, ਮੰਦਰੋਂ ਬਾਹਰ ਕੱਢ ਦਿੱਤਾ। ਪਰ ਹੁਣ ਨਾਮਦੇਵ ਨੇ ਕੀ ਕੀਤਾ? ਦੂਸਰਾ ਮੰਦਰ ਨਹੀਂ ਬਣਾਇਆ, ਮੈਨੂੰ ਖਿਮਾ ਕਰ ਦੇਣੇ। ਅੱਜ ਤੁਸੀਂ ਵੇਖ ਲਓ ਸਾਡੇ ਗੁਰਦੁਆਰਿਆਂ ਦੇ ਝਗੜੇ ਲੜਾਈਆਂ ਜਦੋਂ ਹੁੰਦੀਆਂ ਨੇ ਨਾ, ਕਿਸੇ ਅਹੁਦੇ ਤੋਂ ਕਿਸੇ ਮਨੁੱਖ ਨੂੰ ਹਟਾ ਦਿੱਤਾ ਜਾਏ, ਉਹ ਕਹਿੰਦਾ ਕੀ ਹੋਇਆ ਜੇ ਤੂੰ ਮੈਨੂੰ ਇਸ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਲਾਂਗਾ, ਪਰ ਮੈਂ ਇਹ ਅਹੁਦਾ ਨਹੀਂ ਛੱਡਣਾ, ਇਹ ਸੀਟ ਨਹੀਂ ਛੱਡਣੀ। ਹੁਣ ਨਾਮਦੇਵ ਨੇ ਆਪਣੇ ਅਹੁਦੇ ਵਾਸਤੇ ਕੋਈ ਦੂਸਰਾ ਮੰਦਰ ਨਹੀਂ ਬਣਾਇਆ। ਕਹਿੰਦੇ ਨੇ ਉਸੇ ਮੰਦਰ ਦੇ ਪਿਛਵਾੜੇ ਬਹਿ ਗਏ, ਪਿੱਛੇ ਜਾ ਕੇ ਬਹਿ ਕੇ ਕਹਿਣ ਲੱਗੇ, ਹੇ ਪ੍ਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਮੰਦਰ ਵਿੱਚੋਂ, ਤੇਰੇ ਘਰ ਵਿੱਚੋਂ ਮੈਨੂੰ ਉਠਾ ਦਿੱਤਾ ਜਾਏ ਤੇ ਮੈਂ ਭਗਤ ਤੇਰਾ ਕਾਹਦਾ ਹੋਇਆ? ਤੂੰ ਨਿਮਾਣਿਆਂ ਦਾ ਮਾਣ ਕਿਵੇਂ ਹੋਇਆ? ਸਤਸੰਗ ਧਿਆਨ ਦੇਣ। ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਤੱਖ ਪ੍ਰਮਾਣ ਦਿੰਦੇ ਹੋਏ ਕਹਿੰਦੇ ਨੇ,

ਨਾ ਲੱਖਾਂ ਦਾ ਇਸ ਲਈ ਬਣ ਗਿਆ, ਉਹਦੇ ਹਿਰਦੇ ਵਿੱਚ ਨਾਮ ਵਸਿਆ ਕਿ ਜਿੱਥੇ ਨਾਮ ਨੇ ਵਿਸਰਾਮ ਕੀਤਾ ਮਾਲਕ ਨੇ ਉਹਨੂੰ ਅਵਾਰਡ ਦਿੱਤੀ ਆ ਨਾਮ ਦੇਵ। ਕੀ ਹੋਇਆ? ਤੈਨੂੰ ਮੰਦਰ ਵਿੱਚੋਂ ਉਠਾਇਆ ਗਿਆ, ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦੇਣਾ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਵਿੱਚ ਬਿਠਾ ਦਿੱਤਾ, ਇਤਨਾ ਮਾਣ ਦਿੱਤਾ। ਅੱਗੇ ਚੱਲੀਏ।

ਕਹਿੰਦੇ ਨੇ ਹੁਣ ਜੁਲਾਹੇ ਦੀ ਗੱਲ ਕੀਤੀ। ਸਾਧ ਸੰਗਤ, ਇਹ ਮੈਂ ਜ਼ਿਕਰ ਇਸ ਲਈ ਕਰ ਰਹੇ ਹਾਂ ਕਿ ਅੱਜ ਸਮਾਜ ਕੇਵਲ ਇਹਨਾਂ ਜਾਤਾਂ ਨੂੰ ਹੀ ਮੰਨਦਾ, ਜੋਤ ਨੂੰ ਨਹੀਂ ਮੰਨਦਾ। ਤੇ ਇਹ ਗੱਲ ਇਸ ਲਈ ਆਰੰਭ ਕੀਤੀ ਹੈ ਕਿ ਜਿਨ੍ਹਾਂ ਅਸੀਂ ਜਾਤਾਂ ਨੂੰ ਨੀਵਾਂ ਆਖਨੇ ਆ, ਆਪਾਂ ਵੇਖੀਏ ਤੇ ਸੀ ਵੀ ਮਾਲਕ ਦੀ ਨਿਗਾਹ ਵਿੱਚ ਉਹ ਕਿੰਨੇ ਉੱਚੇ ਨੇ। ਫਿਰ ਨੀਵਾਂ ਤੇ ਉਹ ਹੋ ਗਿਆ ਨਾ ਜਿਹੜਾ ਮਾਲਕ ਦੀ ਨਿਗਾਹ ਚੋਂ ਗਿਰ ਗਿਆ, ਜਿਹੜਾ ਮਾਲਕ ਦੀ ਨਜ਼ਰ ਚ ਨਹੀਂ ਚੜਿਆ। ਉਹ ਤੇ ਸਦਾ ਉੱਚਾ ਹੈ ਜਿਹਦੇ ਤੇ ਮਾਲਕ ਦੀ ਨਜ਼ਰ ਹੋ ਗਈ ਹੈ। ਕਹਿੰਦੇ ਨੇ ਹੁਣ ਕਵੀ ਜਿਸ ਵੇਲੇ ਕਬੀਰ ਇਸ ਭਗਤੀ ਵੱਲ ਮਨ ਲਿਆਇਆ, ਮਨ ਖਿਆਲ ਕੀਤਾ, ਤੇ ਗੱਲ ਫਿਰ ਸਾਹਮਣੇ ਉਹੀ ਆ ਗਈ, ਉੱਚੀਆਂ ਜਾਤਾਂ ਵਾਲੇ, ਵੱਡੇ ਜਾਤੀਆਂ ਵਾਲੇ ਦੁਰਕਾਰਨ ਲੱਗ ਪਏ। ਹੁਣ ਕਹਿੰਦੇ ਕਬੀਰ ਦੇ ਮਨ ਅੰਦਰ ਖਿਆਲ ਆ ਗਿਆ, ਕਿਉਂ ਨਾ ਮੈਂ ਆਪਣਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਬਣਾਵਾਂ। ਕਹਿੰਦੇ ਨੇ ਹੁਣ ਸਵਾਮੀ ਰਾਮਾਨੰਦ ਜੀ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਉਹ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਗੁਰੂ ਕਿਵੇਂ ਬਣਨ? ਭਾਈ ਸਾਹਿਬ ਖਿਆਲ ਦਿੰਦੇ ਹੋਏ

ਏਡਾ ਬਨਾਰਸ ਤੱਟ ਤੇ ਕਹਿੰਦੇ ਨੇ ਸੰਗ ਨਾਲ ਨਹਾਉਣ ਆ ਗਏ। ਜਿਸ ਵੇਲੇ ਨਹਾਉਣ ਵਾਸਤੇ ਆਏ ਵੇਖਦੇ ਕੀ ਨੇ ਕਿ ਬੜਾ ਸੁੰਦਰ ਮੇਲਾ ਲੱਗਾ ਤੇ ਮੇਲੇ ਵਿੱਚ ਲੋਕ ਦਾਨ ਪੁੰਨ ਕਰ ਰਹੇ ਨੇ ਤੇ ਪੰਡਿਤ ਜੀ ਬੈਠੇ ਦਾਨ ਹੋ ਕੇ ਰਹੇ ਨੇ। ਕੋਈ ਸੋਨਾ ਦਾਨ ਕਰ ਰਿਹਾ, ਕੋਈ ਚਾਂਦੀ ਦਾਨ ਕਰ ਰਿਹਾ, ਕੋਈ ਰੁਪਾ ਦੇ ਰਿਹਾ, ਆਪਣੀ ਮਤ ਅਨੁਸਾਰ ਹਰ ਕੋਈ ਦਾਨ ਤੇ ਲੱਗਾ। ਹੁਣ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਤੱਟ ਤੇ ਆਇਆ, ਮੈਂ ਵੀ ਕੁਝ ਦਾਨ ਕਰਾਂ। ਪਰ ਦੇਖਣਾ ਭਗਤ ਜੀ ਦੇ ਦਾਨ ਕਰਨ ਦਾ ਢੰਗ ਕੈਸਾ। ਭਗਤ ਜੀ ਦਾਨ ਇਸ ਲਈ ਦੇ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਸਮਝਾ ਸਕਾਂ, ਜਿਹੜਾ ਦਾਨ ਤੁਸੀਂ ਪਾਣੀ ਵਿੱਚ ਸੁੱਟ ਰਹੇ ਹੋ ਉਹ ਭਾਈ ਉਹ ਕਿਸੇ ਅਰਥ ਨਹੀਂ ਲੱਗ ਰਿਹਾ। ਕ੍ਰਾਂਤੀਕਾਰੀ ਭਗਤ ਉਹਨਾਂ ਨੂੰ ਗਿਆਨ ਦਿੰਦੇ ਹੋਏ ਇਹ ਗੱਲ ਸਮਝਾਉਂਦੇ ਨੇ, ਕੱਢ ਕਸੀਲਾ ਸੌਂਪਿਆ ਰਬ ਦਾਸੇ ਗੰਗਾ ਦੀ ਭੇਟਾ, ਲੱਗਾ ਪੂਰਬ ਅਬੀਚ ਦਾ ਡਿੱਠਾ ਚਲਿਤ ਅਚਰਜ ਆਮੇਟਾ। ਭਗਤ ਜੀ ਨੇ ਵੀ ਕਸੀਰਾ ਕੌਡੀਆਂ ਦਾ ਕੱਢ ਲਿਆ। ਹੁਣ ਕਈ ਖਿਆਲ ਦਿੰਦੇ ਨੇ ਕਿ ਅੱਜ ਭਗਤ ਰਵਿਦਾਸ ਜੀ ਨੇ ਪੰਡਿਤ ਜੀ ਨੂੰ ਦਿੱਤਾ ਤੇ ਪੰਡਿਤ ਜੀ ਨੇ ਅੱਗੇ ਦਾਨ ਹੋ ਕੇ ਆ। ਇੱਕ ਗੱਲ ਮੈਂ ਤੁਹਾਡੇ ਸਮਕਸ਼ ਰੱਖਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਪੇਟਾ। ਉਹ ਪੰਡਿਤ ਤੇ ਇਹਨਾਂ ਸ਼ੂਦਰਾਂ ਦੇ ਪਰਛਾਵੇਂ ਤੋਂ ਡਰਦੇ ਸਨ, ਉਹਦਾ ਦਾਨ ਕਿਵੇਂ ਫੜ ਲਿਆ? ਗੱਲ ਇਹ ਨਹੀਂ ਹੈ। ਕਈ ਵਾਰ ਅਸੀਂ ਬਾਣੀ ਦੇ ਅਰਥ ਕਰਦੇ ਕਰਦੇ ਨਿਰਥ ਵੀ ਕਰ ਜਾਂਦੇ ਹਾਂ, ਲਿਖਤ ਨੂੰ ਗਲਤ ਕਰਕੇ ਸੁਣਾ ਦਿੰਦੇ ਹਾਂ। ਕਈ ਵਾਰ ਐਸਾ ਹੁੰਦਾ ਕਿ ਗੱਲ ਕੁਝ ਹੁੰਦੀ ਹੈ, ਸੁਣਾ ਕੁਝ ਸਟੋਰੀ ਬਣਾ ਕੇ ਦਿੰਦੇ ਹਾਂ। ਨਾ ਭਾਈ, ਗੱਲ ਓਨੀ ਕਰੀਏ ਜਿੰਨੀ ਬਾਣੀ ਦੇ ਵਿੱਚ ਅੰਕਿਤ ਹੈ, ਕਿਉਂਕਿ ਬਾਣੀ ਕਸਵੱਟੀ ਹੈ। ਇਤਿਹਾਸ ਵੀ ਉਹ ਸੁਣਨਾ ਤੇ ਸੁਣਾਉਣਾ ਚਾਹੀਦਾ ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਿਆ, ਖਿਮਾ ਕਰਨਾ, ਨਾ ਸੁਣਨਾ ਚਾਹੀਦਾ ਤੇ ਨਾ ਸੁਣਾਉਣਾ ਚਾਹੀਦਾ। ਕੱਢ ਕਸੀਰਾ ਸੌਂਪਿਆ, ਸਾਫ ਅਰਥ ਨੇ ਕਿ ਭਗਤ ਜੀ ਨੇ ਆਪ ਕਸੀਰਾ ਦਿੱਤਾ। ਰਵਿਦਾਸੇ ਗੰਗਾ ਦੀ ਭੇਟਾ, ਲੱਗਾ ਪੂਰਬ ਅਬੀਚ ਦਾ ਡਿੱਠਾ ਚਲਿਤ ਅਚਰਜ ਅਮੇਟਾ। ਫਿਰ ਕਹਿੰਦੇ ਨੇ ਰਵਿਦਾਸ ਜੀ ਕਹਿਣ ਲੱਗੇ, ਮਾਂ ਗੰਗਾ ਮੈਂ ਇਹਨਾਂ ਦੀ ਤਰ੍ਹਾਂ ਤੈਨੂੰ ਦਾਨ ਨਹੀਂ ਦੇਣਾ, ਮੈਂ ਦਾਨ ਤਾਂ ਦਿਆਂਗਾ ਜੇ ਆਪ ਹੱਥ ਕੱਢੇ। ਭਾਈ ਸਾਹਿਬ ਕਹਿੰਦੇ ਨੇ ਕਿ ਮਾਤ ਗੰਗਾ ਨੂੰ ਹੱਥ ਕੱਢਣਾ ਪਿਆ। ਲੈ ਆ ਕਸੀ

ਜਿਸ ਵੇਲੇ ਇਤਨਾ ਮਣਾ ਮੂਈ ਸੋਨਾ ਚਾਂਦੀ ਦਾਨ ਹੁੰਦਿਆ ਮਾਤ ਗੰਗਾ ਨੇ ਹੱਥ ਨਾ ਕੱਢਿਆ, ਇੱਕ ਸੀਰੇ ਵਾਸਤੇ ਗੰਗਾ ਨੇ ਹੱਥ ਕੱਢ ਲਿਆ ਕਿ ਇਹ ਨਿਮਾਣੇ ਨੂੰ ਮਾਣ ਨੇ ਤੇ ਦੂਜਾ ਉਪਦੇਸ਼ ਇਹ ਮਿਲ ਗਿਆ ਕਿ ਪਾਣੀ ਵਿੱਚ ਦਾਨ ਸੁੱਟਣ ਦਾ ਕੋਈ ਫਾਇਦਾ ਨਹੀਂ। ਤੇ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਵੀ ਕਰਨੀ, ਤੁਸੀਂ ਦਾਨ ਦਿੰਦੇ ਹੋ ਪਰ ਦਾਨ ਦੇਣ ਲੱਗਿਆਂ ਇਹ ਵਿਚਾਰ ਜ਼ਰੂਰ ਕਰਿਆ ਕਰੋ, ਮੈਂ ਦਾਨ ਦੇ ਕਿੱਥੇ ਰਿਹਾ, ਕਿ ਮੇਰਾ ਦਾਨ ਫਲੀਭੂਤ ਹੋ ਰਿਹਾ, ਕਿ ਮੇਰਾ ਦਾਨ ਕਿਸੇ ਅਰਥੇ ਲੱਗ ਰਿਹਾ, ਕਿਤਨੀ ਮਿਹਨਤ ਮੁਸ਼ਕਤ ਦੀ ਕਮਾਈ ਅਸੀਂ ਕਰਨੀ ਹੈ। ਦੇਸ਼ ਤੋਂ ਵਿਦੇਸ਼ ਆ ਗਏ, ਇੰਨੀਆਂ ਕਾਲਣਾ ਕਾਲੀਆਂ, ਫਿਰ ਕਿਤੇ ਜਾ ਕੇ ਮਾਇਆ ਕਮਾਉਣ ਨੂੰ ਮਿਲਦੀ ਹੈ ਤੇ ਉਹ ਮਾਇਆ ਐਵੇਂ ਚਲੀ ਜਾਏ, ਨਹੀਂ ਕਿਸੇ ਅਰਥੇ ਲੱਗੇ। ਸਾਡੇ ਸਾਹਮਣੇ ਮਨੋਰਥ ਹੋਵੇ, ਇਹ ਜਿੱਥੇ ਮੈਂ ਮਾਇਆ ਦਿੱਤੀ ਹੈ ਇੱਥੇ ਵਾਕਈ ਸਫਲੀ ਹੋਵੇਗੀ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਤੁਰ ਪਏ ਨੇ ਜੋ ਧਰਮ ਦੇ ਨਾਂ ਤੇ ਲੱਖਾਂ ਰੁਪਿਆ ਉਗਰਾਈ ਜਾ ਰਹੇ ਨੇ ਪਰ ਖਿਮਾ ਕਰਨਾ ਕਿਸੇ ਅਰਥੇ ਨਹੀਂ ਲਾ ਰਹੇ, ਝੂਠ ਬੋਲ ਬੋਲ ਸੰਗਤਾਂ ਕੋਲੋਂ ਮਾਇਆ ਲਈ ਜਾਂਦੇ ਨੇ, ਦੇ ਗੁਰਾਈ ਤੇ ਗੁਰਾਈ ਕਰੀ ਜਾ ਰਹੇ ਨੇ ਪਰ ਕਿਸੇ ਅਰਥੇ ਨਹੀਂ ਲੱਗ ਰਿਹਾ। ਆਓ ਭਾਈ ਇਹ ਦਾਨ ਉੱਥੇ ਦਿਓ ਜਿੱਥੇ ਪਤਾ ਹੋਵੇ ਕਿ ਧਰਮ ਅਰਥੇ ਲੱਗ ਰਿਹਾ, ਕਿਸੇ ਪ੍ਰਚਾਰ ਤੇ ਲੱਗ ਰਿਹਾ, ਕਿਸੇ ਚੰਗੀ ਜਗ੍ਹਾ ਲੱਗ ਰਿਹਾ, ਇਹ ਦਾਨ ਉੱਥੇ ਦੇਣਾ। ਭਗਤ ਜੀ ਦਾ ਬਸ ਇਤਨਾ ਹੀ ਕਹਿਣਾ ਕਿ ਮੇਰਾ ਦਾਨ ਵੇਖੋ ਮਾਤ ਗੰਗਾ ਨੇ ਕਿਉਂ ਸਵੀਕਾਰ ਕੀਤਾ, ਕਿਉਂਕਿ ਮਾਤ ਗੰਗਾ ਨੂੰ ਪਤਾ ਹੈ ਕਿ ਇਹ ਮੇਰੀਆਂ ਮਿਹਨਤ ਦੀਆਂ ਕੌਡੀਆਂ ਨੇ, ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਮਿਹਨਤ ਦੀ ਕਮਾਈ ਅਜਾਈ ਨਹੀਂ ਜਾਣੀ ਚਾਹੀਦੀ, ਅਰਥ ਲੱਗਣੀ ਚਾਹੀਦੀ ਹੈ। ਹੁਣ ਪਖੰਡ ਇਤਨਾ ਦੁਨੀਆਂ ਦੇ ਵਿੱਚ ਵੱਧ ਗਿਆ ਹੈ ਜੀ ਅਸੀਂ ਲੈਂਦੇ ਕੁਝ ਨਹੀਂ, ਅਸੀਂ ਲੈਂਦੇ ਕੁਝ ਨਹੀਂ, ਕੀ ਲੈਂਦੇ, ਮਾਇਆ ਨਹੀਂ ਲੈਣੀ ਅਸੀਂ, ਪਖੰਡ ਦੁਨੀਆਂ ਵਿੱਚ ਹੀ ਹੈ, ਮਾਇਆ ਨਹੀਂ ਲੈਣੀ, ਚੰਗਾ ਮਾਇਆ ਨਹੀਂ ਲੈਣੀ, ਡਰਾਫਟ ਜਿੰਨੇ ਮਰਜ਼ੀ ਬਣਾ ਦਿਓ, ਚੱਕ ਜਿੰਨੇ ਮਰਜ਼ੀ ਕੱਟ ਦਿਓ, ਸਾਧ ਸੰਗਤ ਉਹ ਮਾਇਆ ਨਹੀਂ। ਸਾਡੇ ਹਿੰਦੁਸਤਾਨ ਵਿੱਚ ਅਜਿਹਾ ਪਖੰਡ ਬੜਾ ਚੱਲਦਾ ਜੀ, ਮੈਂ ਭੇਟਾ ਨਹੀਂ ਲੈਂਦਾ ਤੇ ਜੇ ਕੋਈ ਕਾਰ ਦੀ ਚਾਬੀ ਫੜਾਏ ਉਹ ਚੁੱਪ ਕਰਕੇ ਫੜ ਲੈਂਦਾ। ਸਾਧ ਸੰਗਤ ਕਮਾਲ ਦੀ ਗੱਲ ਹੈ, ਉਹ ਕਾਰ ਜਿਹੜੀ ਹੈ ਮਾਇਆ ਤੋਂ ਬਿਨਾਂ ਆ ਗਈ ਹੈ, ਆਖਰ ਉਸ ਤੇ ਵੀ ਤੇ ਮਾਇਆ ਲੱਗੀ ਹੈ ਨਾ। ਇਤਨਾ ਵੱਡਾ ਪਖੰਡ, ਹੁਣ ਇਹ ਗੱਲ ਬਿਲਕੁਲ ਸਹੀ ਹੈ, ਸਟੇਜ ਤੇ ਅਸੀਂ ਲਿਆ ਇੱਕ ਦੋ ਜਾਂ ਪੰਜ ਦਸ ਪਾਉਂਡ ਆਉਣੇ ਨੇ ਤੇ ਚੁੱਪ ਕਰਕੇ ਘਰ ਜਾ ਕੇ ਲਿਆ ਉੱਥੇ ਸੌ ਤੇ ਹਜ਼ਾਰਾਂ ਵਿੱਚ ਮਿਲਣੇ ਨੇ, ਫਿਰ ਪਖੰਡ ਦਾ ਫਿਰ ਪਖੰਡ। ਆਓ ਇਹਨਾਂ ਪਰਮਾਂ ਤੋਂ ਦੂਰ ਹੋਈਏ, ਇਹਨਾਂ ਤੋਂ ਨਿਲੇਪ ਹੋਣਾ ਬੜੀ ਮੁਸ਼ਕਲ ਗੱਲ ਹੈ। ਭਗਤ ਰਵਿਦਾਸ ਜੀ ਬਾਰੇ ਇਸੇ ਲਈ ਜ਼ਿਕਰ ਹੋਇਆ ਕਿ ਉਹ ਮਾਇਆ ਤੋਂ ਨਿਲੇਪ ਨੇ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਦਾ ਪਖੰਡ ਛੱਡਿਆ। ਉਹ ਕਦੀ ਗ੍ਰਿਸਤੀ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋਇਆ? ਬਿਲਕੁਲ ਨਹੀਂ। ਇਹ ਮਾਇਆ ਦਾ ਪਖੰਡ ਛੱਡਣਾ, ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਅਸਥਾਨ ਡੇਰੇ ਮਾਇਆ ਤੋਂ ਬਿਨਾਂ ਬਣ ਜਾਂਦੇ ਨੇ, ਆਖਰ ਮਾਇਆ ਲੱਗਦੀ ਹੈ ਨਾ, ਖਿਆਲ ਕਰਨਾ। ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਅੱਗੇ ਹੁਣ ਪਾਤਸ਼ਾਹ ਸਤਿਗੁਰੂ ਕਹਿੰਦੇ ਨੇ ਪਰਗਟ ਹੋਵਾ ਸਾਧ